ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਨੂੰ ਤਰਸ ਆਪਣੇ ਬੱਚਿਆਂ ਪਾਸੋ ਆਸਾ ਦੀਵਾਰ ਦੇ ਸੰਪੂਰਨ ਕੀਰਤਨ ਕਰਵਾਇਆ ਸਤਿਗੁਰੂ ਜੀ ਆਪ ਦਾ ਰੋਮ ਰੋਮ ਸ਼ੁਕਰਾਨਾ ਸਤਿਗੁਰੂ ਜੀ ਤਰਸ ਕਰਦਾ ਸੰਗਤਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਕਰਦੇ ਨੇ ਪਾਤਸ਼ਾਹ ਜੀ ਆਪ ਨਾਮ ਜਾਣੀ ਜਾਣ ਸਤਿਗੁਰੂ ਜੀ ਸਭਨਾਂ ਦੀਆਂ ਮਨੋਕਾਮਨਾ ਭਾਵਨਾਵਾਂ ਛੰਪੂਰਨ ਕਰਨੇ ਮਹਾਰਾਜ ਜੀ ਸੇਵਾ ਲੇਖੀ ਚਲਾਉਣਾ ਸਤਿਗੁਰੂ ਜੀ ਸਭਨਾਂ ਦੀਆਂ ਦਰ ਤੇ ਹਾਜ਼ਰ ਪ੍ਰਵਾਨ ਕਰਨੇ ਸਤਿਗੁਰੂ ਜੀ ਮਾਂ ਵਿੱਚ ਬਰਕਤਾਂ ਬਖਸ਼ ਕਰਨੇ ਕਾਰੋਬਾਰ ਦੇ ਵਾਅਦੇ ਬਖਸ਼ਣੇ ਖੁਸ਼ੀਆਂ ਦੇ ਖੇੜੇ ਬਖਸ਼ਿਸ਼ ਕਰਨੇ ਮਹਾਰਾਜ ਜੀ ਹਰਦ ਮੈਦਾਨ ਫਤਿਹ ਕਰਨੀ ਯਾਤਰਾ ਉੱਠ ਨਾਮ ਜਪ ਨਾਮ ਜਪ ਉੱਠ ਨਾ

ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਪਰਮਜੀਤ ਸਿੰਘ ਜੀ ਲੰਗਰਾਂ ਲਈ 5,100 ਰੁਪਏ ਹਾਜ਼ਰ ਕਰਦੇ, ਦੇਖ ਦੇਖ ਫਤਾ ਰੱਖਣੀ ਅੰਗ ਸੰਗ ਸਹਾਈ ਹੋ ਨਾ। ਸਰਦਾਰ ਤਰਨਜੀਤ ਸਿੰਘ ਹਰਪ੍ਰੀਤ ਕੌਰ

ਹਰਜੀਤ ਕੌਰ ਜੀ ਲੰਗਰਾਂ ਲਈ 5000 100 ਰੁਪਏ ਆਦਰ ਕਰਦੇ। ਪਰਿਵਾਰ ਵਿੱਚ ਸੁੱਖ ਸ਼ਾਂਤੀ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਹਰਜੀਤ ਕੌਰ ਜੀ ਨਿਸ਼ਾਨ ਸਾਹਿਬ ਜੀ ਦੇ ਚੋਲੇ ਲਈ ਭੇਟਾ ਹਾਜ਼ਰ ਕਰਦੇ। ਸੇਵਾ ਥਾਏ ਪਾਵਣੀ।

ਨਿਵਾਸ ਬਖਸ਼ਣਾ। ਤਲਸ਼ੀਤ ਸਿੰਘ ਜੀ 200 ਰੁਪਏ ਆਦਰ ਕਰਦੇ, ਅਮਰਜੀਤ ਸਿੰਘ ਜੀ ਭਾਟਿਆ, ਗੁਰਵੀਨ ਸਿੰਘ ਜੀ ਭਾਟਿਆ, ਮਨਜੀਤ ਸਿੰਘ ਜੀ ਭਾਟਿਆ ਪਰਿਵਾਰ ਵੱਲੋਂ, ਸਵਰਗਵਾਸੀ ਜਸਪਾਲ ਸਿੰਘ ਜੀ

ਮਿਹਰ ਕਰਿਆ ਹੱਥ ਰੱਖਣਾ। ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮੇਂ ਤੱਕ ਸੋਹਣੇ ਸੋਹਣੇ ਰੁਮਾਲੇ ਅਤੇ ਸ਼ਰਧਾ ਦੇ ਫੁੱਲ ਭੇਟ ਕੀ

ਜੀ ਗੁਰੂ ਗੁਰੂ ਨਿਵਾਜ ਅੰਤਰ ਜਾਵੇ ਸੱਚੇ ਪਾਤਸ਼ਾਹ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤਖਤ ਸਤਖੰਡ ਦਰਬਾਰ ਦੀਆਂ ਹਾਜ਼ਰੀਆਂ ਵਰਦੇ ਹੋਏ ਕੀਰਤਨ ਦੇ ਸਤਿਕਾਰ ਦੇ ਸੰਕਾਲ ਬਿੰਤ ਮਾਇਆ ਹਾਜ਼ਰ ਹੋਈ, ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੇ ਸੋ ਖਜ਼ਾਨੇ ਭਰਪੂਰ ਕਰਨਾ, ਨਾਮ ਦਾਨ ਗੁਰਸਿੱਖੀ ਵਾਲਾ ਜਨ ਬਸਨਾ ਦੇਹ ਅਰੁਕਤਾ ਬੁਸਨੀ ਆਸਾਮ ਸਾਧ ਸੰਪੂਰਨ ਕਰਨੀ, ਯਾਤਰਾ ਸਫਲੀ ਕਰਨੀ।

ਸਿਮਰਤ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਹਾਰਿਆ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ। ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਨਾਨਕਾ ਖਲਾ ਕੀ ਚਾਰ ਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਾ ਰਿਆਤ ਬਿਰਧ ਕੀ ਪੈਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੁਲਾਰੇ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ, ਨਿਸ਼ਾਨ ਸਾਹਿਬ ਸੰਜੁਗਤ ਤਖਤ ਸੱਚਖੰਡ ਸ਼੍ਰੀ ਅਜੂਰ ਸ਼੍ਰੀ

ਭੋਲ ਚ ਹੁਕਮ ਮਾਫ ਕਰਨੀ, ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ।

ਫਿਰ ਘਰ ਬੈਸਹ ਹਰ ਜਨ ਪਿਆਰੀ ਸਤਿਗੁਰ ਤੁਮਰੇ ਕਾਜ ਸਵਾਰੀ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੀ ਜਨ ਕੀ ਪੈਜ ਰੱਖੀ ਕਰਤਾਰੀ।

शरण परे प्रभ अंतर जामी नानक ओट पकरी प्रभ स्वामी।

ਪਰਮ ਸਨਮਾਨ ਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜਦਿਆਂ ਹੋਇਆਂ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਆਤਮਿਕ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਸਤਿਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ

0: ਗੁਰਬਾਣੀ ਦੇ ਮੁਜੱਸਮੇ ਸਰਬਤ ਜੀਆਂ ਦੇ ਤਾਰਨਹਾਰ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ ਨਿਰੰਕਾਰ ਵਾਹਿਗੁਰੂ ਜੀਆਂ ਦਾ ਜ਼ਾਹਰਾ ਪ੍ਰਗਟ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀਆਂ ਦੇ ਪਾਸ ਜਗਿਆਸੂ ਜਨਾਂ ਦੀ ਬੇਨਤੀ ਹੈ ਹੀ ਮਹਾਰਾਜ ਜੀ ਕਿਰਪਾਲਤਾ ਕਰਕੇ ਸਾਡੇ ਤਾਈਂ ਪਰਮੇਸ਼ਰ ਜੀ ਦੀ ਜੋ ਵਡਿਆਈ ਹੈ ਜੋ ਵਿਸ਼ੇਸ਼ਤਾ ਹੈ ਦੱਸਣਾ ਕਰੋ ਜੀ ਜਿਸ ਨੂੰ ਸੁਣ ਕਰਕੇ ਸਾਡੇ ਮਨ ਦੇ ਅੰਦਰ ਬੰਦਗੀ ਕਰਨ ਦਾ ਭਾਵ ਪ੍ਰਗਟ ਹੋਵੇ ਤਾਂ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ ਸਾਰਗ ਮਹੱਲਾ ਚੌਥਾ ਸਾਰਗ ਮਹੱਲਾ ਪੰਜਵਾਂ ਸਾਰੰਗ ਰਾਗ ਹੈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ
1: ਜੀਓ ਅੰਤਰ ਜਾਮੀ ਜਾਨ
0: ਹੇ ਭਾਈ ਜੋ ਹਰੀ ਪਰਮੇਸ਼ਰ ਜੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਾ ਉਹਨਾਂ ਦੀਆਂ ਵਿਸ਼ੇਸ਼ਤਾਈਆਂ ਤੇ ਬੇਅੰਤ ਨੇ ਪਰ ਬੇਅੰਤ ਵਿਸ਼ੇਸ਼ਤਾਈਆਂ ਚੋਂ ਇੱਕ ਵਿਸ਼ੇਸ਼ਤਾ ਇਹ ਹੈ ਕਿ ਉਹ ਅੰਤਰਜਾਮੀ ਨੇ ਤੇ ਵਾਹਿਗੁਰੂ ਜੀ ਪਰਮੇਸ਼ਰ ਜੀ ਹਰ ਇੱਕ ਦੇ ਹਿਰਦੇ ਹਿਰਦੇ ਦੀ ਪੜਦੇ ਪੜਦੇ ਦੀ ਹਰ ਇੱਕ ਦੇ ਭੇਦ ਦੀ ਗੱਲ ਨੂੰ ਰਾਜ ਦੀ ਗੱਲ ਨੂੰ ਵੀ ਜਾਣਨ ਵਾਲੇ ਨੇ ਅੰਤਰਜਾਮੀ ਜਾਨ ਜਾਣਦੇ ਨੇ ਅੰਤਰਜਾਮੀ ਜੀ ਸਭ ਕੁਛ ਕਿਸੇ ਦੀ ਕੋਈ ਵੀ ਗੱਲ ਜਿਸ ਤੋਂ ਛੁਪੀ ਹੋਈ ਨਹੀਂ ਹੈ ਐਸੇ ਵਾਹਿਗੁਰੂ ਜੀ ਨੂੰ ਅੰਦਰ ਦੀਆਂ ਜਾਣਨ ਵਾਲਾ ਸਮਝਣਾ ਕਰੂ
1: ਕਰਤ ਬੁਰਾਈ ਮਾਨੁਖ ਤੇ ਛਪਾਈ
0: ਭਾਈ ਉਸ ਅੰਤਰਜਾਮੀ ਦੇ ਕੋਲੋਂ ਕੁਝ ਵੀ ਛੁਪਦਾ ਨਹੀਂ ਇਨਸਾਨ ਬੁਰਾਈਆਂ ਕਰਦਾ ਤੇ ਨਾਲ ਦਿਆਂ ਦੂਜਿਆਂ ਆਂਡੀਆਂ ਗਵਾਂਢੀਆਂ ਤੋਂ ਪਰਿਵਾਰ ਦੇ ਮੈਂਬਰਾਂ ਤੋਂ ਛੁਪਾ ਕੇ ਬੁਰਾਈਆਂ ਕਰਦਾ ਜਿਹੜੇ ਅਲਪੱਗ ਜੀਵ ਨੇ ਅਲਪੱਗ ਮਨੁੱਖ ਨੇ ਜਿਹੜੇ ਕੁਛ ਵੀ ਕਰ ਨਹੀਂ ਸਕਦੇ ਉਹਨਾਂ ਤੋਂ ਤੇ ਬੁਰਿਆਈਆਂ ਨੂੰ ਛੁਪਾ ਛੁਪਾ ਕੇ ਕਰਦਾ ਹੈ
1: ਸਾਖੀ ਭੂਤ ਪਵਾਨ
0: ਪਰ ਜੋ ਪਰਮੇਸ਼ਰ ਜੀ ਨੇ ਉਹ ਤੇ ਸਾਖੀ ਰੂਪ ਨੇ ਪਵਾਨ ਪਵਿੱਤਰ ਰੂਪ ਨੇ ਜਿਵੇਂ ਪਾਉਣ ਸਰਬਜਬਾ ਸਾਰੀਆਂ ਜਗ੍ਹਾ ਤੇ ਸਰਬਤ ਜਗ੍ਹਾ ਤੇ ਵਿਆਪਕ ਹੈ ਨਾ ਇਵੇਂ ਪਵਾਨ ਪਾਉਣ ਦੀ ਨਿਆਈ ਪਰਮੇਸ਼ਰ ਜੀ ਵਿਆਪਕ ਰੂਪ ਨੇ ਐਸੀ ਕੋਈ ਥਾਂ ਹੀ ਨਹੀਂ ਜਿੱਥੇ ਜਾ ਕੇ ਪਰਮੇਸ਼ਰ ਜੀ ਤੋਂ ਲੁਕਾ ਕੇ ਕੋਈ ਬੁਰਿਆਈ ਕਰ ਲਵੇ ਜਿਸ ਵੇਲੇ ਪਰਮੇਸ਼ਰ ਜੀ ਦੇ ਦਰ ਤੇ ਹਿਸਾਬ ਹੁੰਦਾ ਨਾ ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ ਭਾਵੇਂ ਕੋਈ ਧਰਤੀ ਦੇ ਅੰਦਰ ਗੁਫਾ ਬਣਾ ਕਰਕੇ ਉੱਥੇ ਪਾਪ ਕਿਉਂ ਨਾ ਕਰਦਾ ਰਿਹਾ ਹੋਵੇ ਫਿਰ ਸਾਰੇ ਜਿਹੜੇ ਕੀਤੇ ਪਾਪ ਨੇ ਉੱਗੜ ਕੇ ਸਾਹਮਣੇ ਆ ਜਾਂਦੇ ਨੇ ਵਾਹਿਗੁਰੂ ਜੀ ਦੇ ਪਾਸੋਂ ਕੋਈ ਛੁਪਾਇਆ ਨਹੀਂ ਜਾ ਸਕਦਾ ਇਹ ਤੇ ਇਵੇਂ ਹੈ ਜਿਵੇਂ ਕੋਈ ਰਾਜਾ ਹੋਵੇ ਦੰਡ ਦੇਣ ਦਾ ਹੱਕ ਰੱਖਦਾ ਹੋਵੇ

0: ਉਸ ਦੇ ਕੋਲ ਹੱਕ ਹਕੂਕ ਨੇ, ਅਧਿਕਾਰ ਹੈ ਉਸ ਦੇ ਤੇ ਸਾਹਮਣੇ ਜੀਵ ਪਾਪ ਕਰਮ ਕਰੀ ਜਾਵੇ। ਪਰ ਜਿਹੜੇ ਸਜ਼ਾ ਦੇਣ ਦਾ, ਕਰਮਾਂ ਦਾ ਫਲ ਦੇਣ ਦਾ ਹੱਕ ਹੀ ਨਹੀਂ ਰੱਖਦੇ, ਉਹਨਾਂ ਤੋਂ ਲੁਕਾ ਲੁਕਾ ਕੇ ਕਰੇ। ਇਨਸਾਨ ਇਨਸਾਨਾਂ ਤੋਂ ਲੁਕਾਉਂਦਾ ਜਿਹੜੇ ਕਰਮਾਂ ਦਾ ਫਲ ਨਹੀਂ ਦੇ ਸਕਦੇ, ਪਰ ਪਰਮੇਸ਼ਰ ਜੀ ਤੋਂ ਛੁਪਾ ਨਹੀਂ ਸਕਦਾ। ਜਿਨ੍ਹਾਂ ਨੂੰ ਫਲ ਬਰਦਾਤਾ ਜੀ ਨੂੰ ਕਰਮਾਂ ਦੇ ਅਨੁਸਾਰ ਦੁੱਖ ਅਤੇ ਸੁੱਖ ਭੁਗਾਉਣੇ ਆਉਂਦੇ ਨੇ, ਜਿਹੜੇ ਦੁੱਖ ਅਤੇ ਸੁੱਖ ਜੀਵਾਂ ਦੇ ਤਾਂ ਹੀ ਭੁਗਾਉਂਦੇ ਨੇ। ਹਜ਼ੂਰ ਵਚਨ ਕਰਦੇ ਨੇ ਸਾਖੀ ਭੂਤ, ਭੂਤ ਦਾ ਪਹਿਲਾ ਅਰਥ ਹੈ ਸਾਖੀ ਰੂਪ। ਪਰਮੇਸ਼ਰ ਜੀ ਸਾਖੀ ਰੂਪ, ਗਵਾਹ ਰੂਪ ਨੇ, ਸਭ ਕੁਛ ਦੇਖ ਰਹੇ ਨੇ ਤੇ ਪਵਿੱਤਰ ਰੂਪ ਨੇ। ਤੇ ਦੂਸਰਾ ਅਰਥ ਬਣਦਾ ਸਾਖੀ ਭੂਤ, ਪਰਮੇਸ਼ਰ ਜੀ ਭੂਤਕਾਲ ਦੇ ਵੀ ਸਾਖੀ ਰੂਪ ਨੇ, ਗਵਾਹ ਰੂਪ ਨੇ। ਬੀਤ ਚੁੱਕੇ, ਲੰਘ ਚੁੱਕੇ ਸਮੇਂ ਅੰਦਰ ਜਿੰਨੇ ਵੀ ਪਾਪ ਕੀਤੇ ਪਰਮੇਸ਼ਰ ਜੀ ਨੇ ਦੇਖੇ ਨੇ। ਤੇ ਪਵਾਨ ਦਾ ਦੂਸਰਾ ਅਰਥ ਹੈ ਪਵਾਨ, ਭਵਿੱਖਤ ਕਾਲ। ਭਵਿੱਖਤ ਕਾਲ ਦੇ ਵਿੱਚ ਵੀ ਪ੍ਰਾਣੀ ਤੂੰ ਜੋ ਜੋ ਕਰੇਗਾ ਨਾ, ਪਰਮੇਸ਼ਰ ਜੀ ਤੋਂ ਕੁਛ ਲੁਕਾ ਨਹੀਂ ਸਕੇਗਾ। ਤੇ ਜਿਵੇਂ ਸਾਧ ਸੰਗਤ ਜੀ ਕੜਾਹੀ ਨੂੰ ਦੋਹਾਂ ਕੁੰਡਿਆਂ ਤੋਂ ਫੜ ਲਈਏ ਤੇ ਵਿਚਕਾਰੋਂ ਕੜਾਹੀ ਦਾ ਤਲਾ ਆਪਣੇ ਆਪ ਹੀ ਚੱਕਿਆ ਜਾਂਦਾ ਨਾ, ਜਦੋਂ ਭੂਤਕਾਲ ਕਹਿ ਦਿੱਤਾ, ਭਵਿੱਖ ਕਾਲ ਕਹਿ ਦਿੱਤਾ ਤੇ ਵਰਤਮਾਨ ਵਿੱਚ ਆਪੇ ਹੀ ਆ ਗਿਆ। ਪਰਮੇਸ਼ਰ ਜੀ ਹੁਣ ਵਰਤਮਾਨ ਮੌਜੂਦਾ ਸਮੇਂ ਦੇ ਵੀ ਤੇਰੇ ਸਾਰੇ ਕਰਮਾਂ ਨੂੰ ਦੇਖ ਰਹੇ ਨੇ ਤੇ ਇਸ ਅੰਤਰਜਾਮੀ ਤੋਂ ਕੁਛ ਛੁਪਾਇਆ ਨਹੀਂ ਜਾ ਸਕਦਾ, ਕਿਉਂਕਿ ਸਾਖੀ ਰੂਪ ਹਨ।
1: ਰਹਾਉ
0: ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਜੀਓ
1: ਸੁਣਾਓ ਨਾਮ ਕਰਤ ਖਟ ਕਰਮਾ।
0: ਫਿਰ ਬੇਨਤੀ ਕੀਤੀ ਮਹਾਰਾਜ ਜੀ, ਇੱਕ ਵੈਸ਼ਨਵ ਸਾਧ ਹੁੰਦੇ ਨੇ, ਆਪਣੇ ਆਪ ਨੂੰ ਵੈਸ਼ਨਵ ਸਦਵਾਉਂਦੇ ਨੇ ਤੇ ਖਟ ਕਰਮਾਂ ਛੇ ਕਰਮਾਂ ਨੂੰ ਕਰਦੇ ਨੇ। ਸੋ ਇਸ ਪ੍ਰਕਾਰ ਜਪ, ਨੇਮ, ਹੋਮ, ਇਸ਼ਨਾਨ, ਦੇਵ ਅਰਚਾ ਤੇ ਅਥਿਤੀ ਪੂਜਾ, ਇਹਨਾਂ ਛੇ ਕਰਮਾਂ ਨੂੰ ਕਰਦੇ ਨੇ ਮਹਾਰਾਜ। ਕਿ ਇਹਨਾਂ ਛੇ ਕਰਮਾਂ ਨੂੰ ਕਰਨੇ ਦੇ ਨਾਲ ਕੋਈ ਤਰ ਸਕਦਾ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਜੇ ਤਾਂ ਵੈਸ਼ਨਵ ਨਾਮ, ਕੇਵਲ ਤਾਂ ਕੇਵਲ ਨਾਮ ਰਖਾ ਲਿਆ ਵੈਸ਼ਨਵ, ਕਿ ਮੈਂ ਵੈਸ਼ਨਵ ਹਾਂ, ਮੈਂ ਭਗਵਾਨ ਜੀ ਦਾ ਭਗਤ ਹਾਂ, ਕਰਤ ਖਟ ਕਰਮਾਂ, ਖਟ ਪੋਲਾ ਪਾਠ, ਖਟ ਦਾ ਅਰਥ ਹੈ ਛੇ, ਉਪਰੋਕਤ ਛੇ ਕਰਮਾਂ ਨੂੰ ਵੀ ਭਾਵੇਂ ਕੋਈ ਕਰਨੇ ਵਾਲਾ ਹੋਵੇ,
1: ਅੰਤਰ ਲੋਭ ਜੂਠਾਨ,
0: ਪਰ ਜੇਕਰ ਹਿਰਦੇ ਦੇ ਵਿੱਚ ਪਰਮੇਸ਼ਰ ਜੀ ਦੀ ਭਗਤੀ ਨਹੀਂ, ਹਿਰਦੇ ਦੇ ਅੰਦਰ ਲੋਭ ਧਾਰਨ ਕੀਤਾ ਹੋਇਆ, ਇਸੇ ਪ੍ਰਕਾਰ ਵਿਸ਼ੇ ਵਿਕਾਰਾਂ ਦੀ ਜੂਠ ਧਾਰਨ ਕੀਤੀ ਹੈ, ਜਾਂ ਤਿੰਨਾਂ ਦਾ ਜਿਹੜਾ ਹਿਰਦਾ ਹੈ ਲੋਭ ਜੂਠਾਨ, ਲੋਭ ਕਰਕੇ ਜੂਠਾ ਹੋਇਆ ਹੋਇਆ ਹੈ, ਹਿਰਦੇ ਦੀ ਸਫਾਈ ਰੂਪੀ ਪਵਿੱਤਰਤਾ ਨਹੀਂ ਹੈ।
1: ਸੰਤ ਸਭਾ ਕੀ ਨਿੰਦਾ ਕਰਤੇ,
0: ਤੇ ਸੰਤ ਸਭਾ ਦੀ ਮੁਖ ਦੇ ਵਿੱਚੋਂ ਨਿੰਦਿਆ ਕਰਦੇ ਨੇ, ਕਿਉਂਕਿ ਸੰਤ ਜਨਾਂ ਦਾ ਤੇਜ ਪ੍ਰਤਾਪ ਹੁੰਦਾ ਨਾ, ਤੇ ਜਿਨ੍ਹਾਂ ਦੇ ਕੋਲ ਦੂਜਿਆਂ ਦਾ ਤੇਜ ਪ੍ਰਤਾਪ ਸਹਾਰਿਆ ਨਹੀਂ ਜਾਂਦਾ, ਜਰਿਆ ਨਹੀਂ ਜਾਂਦਾ, ਫਿਰ ਉਹ ਨਿੰਦਿਆ ਕਰਦੇ ਨੇ ਕਿ ਦੂਜਿਆਂ ਦੀ ਨਿੰਦਿਆ ਕਰਕੇ ਉਹਨਾਂ ਨੂੰ ਨੀਵਾਂ ਦਿਖਾ ਦਈਏ ਤੇ ਆਪਣੇ ਆਪ ਨੂੰ ਉੱਚਾ ਦਿਖਾ ਦਈਏ। ਹਜ਼ੂਰ ਫਰਮਾਉਂਦੇ ਨੇ, ਭਾਈ ਐਸੇ ਪ੍ਰਵਾਨ ਨਹੀਂ ਜਿਹੜੇ ਸੰਤ ਸਭਾ ਦੀ ਨਿੰਦਿਆ ਕਰਦੇ ਨੇ। ਸਾਧ ਸੰਗਤ ਜੀ, ਗੁਰਬਾਣੀ ਦੇ ਵਿੱਚ ਸੰਤ ਸਭਾ ਵੀ ਆਇਆ ਹੈ, ਸਿੱਧ ਸਭਾ ਵੀ ਆਇਆ ਹੈ, ਇਸੇ ਪ੍ਰਕਾਰ ਦੁਨੀਆਂ ਦੇ ਅੰਦਰ ਦੇਖੀਏ ਤੇ ਸਿੰਘ ਸਭਾ ਵੀ ਆਇਆ। ਜਦੋਂ ਬਹੁਤ ਸਾਰੀਆਂ ਬੁਰਿਆਈਆਂ ਹੋਣ ਲੱਗੀਆਂ, ਗੁਰੂ ਕੇ ਸਿੰਘਾਂ ਨੇ ਮਿਲ ਕਰਕੇ ਸਿੰਘ ਸਭਾਵਾਂ ਬਣਾਈਆਂ, ਇਸੇ ਪ੍ਰਕਾਰ ਫਿਰ ਬੁਰਿਆਈਆਂ ਦਾ ਸੁਧਾਰ ਕੀਤਾ ਗਿਆ। ਅਤੇ ਅੱਜ ਕੱਲ੍ਹ ਸਾਧ ਸੰਗਤ ਜੀ ਇਸਤਰੀ ਸਤ ਸੰਗ ਸਭਾ ਵੀ ਕਹੀ ਜਾਂਦੀ ਹੈ। ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਬੀਬੀਆਂ ਨੇ ਸਭਾ ਬਣਾਈਆਂ ਹੁੰਦੀਆਂ, ਜਪਜੀ ਸਾਹਿਬ ਜੀ ਦੇ ਪਾਠ ਅਤੇ ਵਿਸ਼ੇਸ਼ ਕਰਕੇ ਸੁਖਮਨੀ ਸਾਹਿਬ ਜੀ ਦੇ ਪਾਠ, ਚੌਪਈ ਸਾਹਿਬ ਜੀ ਦੇ ਪਾਠ ਕੀਤੇ ਜਾਂਦੇ ਨੇ ਇਸਤਰੀ ਸਤਸੰਗ ਸਭਾ ਵੱਲੋਂ। ਇਵੇਂ ਸਭਾ ਬੇਅੰਤ ਨੇ, ਰਾਜਿਆਂ ਦੀਆਂ ਸਭਾ, ਮੂਰਖਾਂ ਦੀਆਂ ਸਭਾ, ਦੁਸ਼ਟ ਚੌਂਕੜੀ ਦੁਸ਼ਟਾਂ ਦੀ ਸਭਾ, ਸਭ ਤੋਂ ਉੱਤਮ ਹੈ ਸੰਤ ਜਨਾਂ ਦੀ ਸਭਾ। ਪਰ ਜਿਹੜੇ ਦੂਸਰਿਆਂ ਦੀ ਵਡਿਆਈ ਵੇਖ ਕੇ ਜਰਦੇ ਨਹੀਂ ਨਾ, ਸੰਤ ਸਭਾ ਦੀ ਸੰਤ ਜਨਾਂ ਦੀ ਨਿੰਦਿਆ ਕਰਦੇ ਹਨ।
1: ਉਬੇ ਸਭ ਅਗਿਆਨ,
0: ਭਾਈ ਫਿਰ ਐਸੇ ਪੁਰਖਾਂ ਨੂੰ ਵੈਸ਼ਨਵ ਨਾ ਜਾਣੋ, ਭਗਵਾਨ ਜੀ ਦੇ ਭਗਤ ਨਾ ਜਾਣੋ, ਉਹ ਤਾਂ ਅਗਿਆਨ ਦੇ ਸਹਿਤ ਹੋ ਕਰਕੇ ਸੰਸਾਰ ਸਾਗਰ ਦੇ ਅੰਦਰ ਹੀ ਡੁੱਬ ਰਹੇ ਹਨ।
1: ਕਰਹਿ ਸੋਮ ਪਾਕ ਹਿਰਹਿ ਪਰ ਦਰਬਾਰ,
0: ਮਹਾਰਾਜ ਇੱਕ ਬੜੀ ਐਸੀ ਰਹੁ ਰੀਤੀ ਵਾਲੇ ਦੇਖੇ ਜਾਂਦੇ ਨੇ, ਜਦੋਂ ਚੰਦ ਚੜ੍ਹਦਾ ਨਾ ਤੇ ਰਾਤ ਨੂੰ ਚੰਦ ਦੀਆਂ ਕਿਰਨਾਂ ਦੇ ਵਿੱਚ ਹੀ ਭੋਜਨ ਬਣਾਉਂਦੇ ਨੇ। ਉਹਨਾਂ ਦਾ ਮੰਨਣਾ ਚੰਦ ਦੀਆਂ ਜਿਹੜੀਆਂ ਰਿਸ਼ਮਾਂ ਹੁੰਦੀਆਂ ਨੇ, ਇਹਨਾਂ ਦੇ ਵਿੱਚ ਐਸੇ ਖਾਸ ਗੁਣ ਹੁੰਦੇ ਨੇ ਕਿ ਚੰਦ ਚੜ੍ਹੇ ਹੋਏ ਭੋਜਨ ਪਕਾਇਆ ਜਾਵੇ, ਉਹ ਜਿਹੜਾ ਭੋਜਨ ਹੈ ਜ਼ਿਆਦਾ ਪੌਸ਼ਟਿਕ ਹੋ ਜਾਂਦਾ ਅਤੇ ਬਿਮਾਰੀਆਂ ਨੂੰ ਕੱਟਣ ਵਾਲਾ ਹੁੰਦਾ। ਜਿਹੜੇ ਵੈਦ ਲੋਕ ਹੁੰਦੇ ਨੇ ਨਾ, ਉਹ ਵੀ ਜਦੋਂ ਪੂਰਨਮਾਸੀ ਦੀ ਰਾਤ ਹੁੰਦੀ ਏ ਤੇ ਕੁਛ ਦਵਾਈਆਂ ਔਸ਼ਧੀਆਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਚੰਦ ਦੀਆਂ ਰਿਸ਼ਮਾਂ ਵਿੱਚ ਰੱਖਦੇ ਨੇ, ਕੋਠੇ ਦੀ ਛੱਤ 'ਤੇ ਰੱਖਦੇ ਨੇ ਜਾਂ ਵਿਹੜੇ ਵਿੱਚ ਰੱਖਦੇ ਨੇ ਕਿ ਸਾਰੀ ਰਾਤ ਚੰਦ ਦੀਆਂ ਰਿਸ਼ਮਾਂ ਪੈਂਦੀਆਂ ਰਹਿਣ ਅਤੇ ਦਵਾਈ ਬਹੁਤੀ ਗੁਣਕਾਰੀ ਹੋ ਜਾਂਦੀ ਹੈ। ਪੁੱਛਿਆ, ਮਹਾਰਾਜ ਇੱਕ ਚੰਦ ਚੜ੍ਹੇ ਹੀ ਆਪ ਭੋਜਨ ਤਿਆਰ ਕਰਕੇ ਛੱਕਦੇ ਨੇ ਕਿ ਐਸੀ ਸੁੱਚਮਤਾ ਬਾਹਰੀ ਰੱਖਣ ਦੇ ਨਾਲ ਉਹ ਤਰ ਜਾਣਗੇ? ਤਾਂ ਹਜ਼ੂਰ ਫਰਮਾ ਰਹੇ ਹਨ, ਕਰਹੇ ਸੋਮ ਪਾਕ, ਜਿਹੜੇ ਸੋਮ ਪਾਕ ਕਰਦੇ ਨੇ ਅਰਥਾਤ ਚੰਦ ਚੜ੍ਹੇ 'ਤੇ ਭੋਜਨ ਆਪਣਾ ਆਪ ਤਿਆਰ ਕਰਦੇ ਨੇ, ਅਤੇ ਸੋਮ ਪਾਕ ਦਾ ਦੂਸਰਾ ਅਰਥ ਹੈ ਸਵਯੰ ਪਾਕ। ਪਾਕ ਨਾਮ ਰਸੋਈ ਦਾ, ਸਵਯੰ ਨਾਮ ਖੁਦ ਦਾ, ਜਿਹੜੇ ਆਪਣੀ ਰਸੋਈ ਖੁਦ ਤਿਆਰ ਕਰਦੇ ਨੇ, ਆਪਣਾ ਭੋਜਨ ਖੁਦ ਹੱਥੀਂ ਪਕਾ ਕੇ ਫਿਰ ਛਕਦੇ ਨੇ। ਇਸੇ ਪ੍ਰਕਾਰ ਸੋਮ ਪਾਕ ਜੋ ਚੰਦ ਦੀਆਂ ਰਿਸ਼ਮਾਂ ਦੇ ਨਾਲ ਪੱਕੇ ਹੋਏ ਨੇ ਅਰਥਾਤ ਇਕੱਲੇ ਫਲ ਹੀ ਛਕਦੇ ਨੇ, ਜਿਨ੍ਹਾਂ ਨੂੰ ਫਲਹਾਰੀ ਕਿਹਾ ਜਾਂਦਾ ਜੀ, ਫਲਾਹਾਰੀ ਨੇ, ਇਹ ਫਲਾਂ ਦਾ ਹੀ ਆਹਾਰ ਕਰਦੇ ਨੇ, ਅੰਨ ਨਹੀਂ ਖਾਂਦੇ, ਭੋਜਨ ਨਹੀਂ ਖਾਂਦੇ। ਇਸੇ ਪ੍ਰਕਾਰ ਸਾਧ ਸੰਗਤ ਜੀ, ਇੱਕ ਸੋਮਵਲੀ ਨਾਮ ਦਾ ਫਲ ਹੁੰਦਾ ਹੈ, ਉਸ ਨੂੰ ਹੀ ਖਾਂਦੇ ਨੇ ਕਿ ਅਸੀਂ ਸੋਮਵਲੀ ਹੀ ਖਾਂਦੇ, ਕੋਈ ਹੋਰ ਨਹੀਂ ਖਾਂਦੇ। ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਕਰ ਇਹ ਸੋਮ ਪਾਕ, ਭਾਵੇਂ ਉਹ ਸੋਮਵਲੀ ਫਲ ਨੂੰ ਖਾਣ ਵਾਲੇ ਨੇ, ਭਾਵੇਂ ਉਹ ਫਲਾਹਾਰੀ ਨੇ, ਭਾਵੇਂ ਸਵਯੰ ਖੁਦ ਰਸੋਈ ਤਿਆਰ ਕਰਕੇ ਭੋਜਨ ਛਕਣ ਵਾਲੇ ਨੇ, ਭਾਵੇਂ ਚੰਦ ਦੀਆਂ ਰਿਸ਼ਮਾਂ ਦੇ ਵਿੱਚ ਚੰਦ ਚੜ੍ਹੇ ਭੋਜਨ ਪਕਾ ਕੇ ਖਾਣ ਵਾਲੇ ਹਨ,
1: ਪਰ
0: ਦੂਸਰਿਆਂ ਦਾ ਧਨ ਚੁਰਾਉਂਦੇ ਫਿਰਦੇ ਨੇ, ਠੱਗੀਆਂ ਠੋਰੀਆਂ ਮਾਰਦੇ ਫਿਰਦੇ ਨੇ, ਝੂਠ ਬੋਲਦੇ ਫਿਰਦੇ ਨੇ, ਮੇਰੇ ਕੋਲ ਬੜੀਆਂ ਰਿਧੀਆਂ ਨੇ, ਮੇਰੇ ਕੋਲ ਬੜੀਆਂ ਸਿੱਧੀਆਂ ਨੇ, ਮੈਂ ਵਰ ਦੇਵਾਂਗਾ, ਤੇਰਾ ਕਾਰਜ ਸਵਾਰ ਦੇਵਾਂਗੇ। ਇਸ ਪ੍ਰਕਾਰ ਦੂਸਰਿਆਂ ਦਾ ਧਨ ਹੀ ਚੁਰਾਉਂਦੇ ਫਿਰਦੇ ਹਨ।
1: ਅੰਤਰ ਝੂਠ ਗੁਮਾਨ,
0: ਤੇ ਹਿਰਦੇ ਦੇ ਅੰਦਰ ਝੂਠ ਹੈ, ਤੇ ਜੇ ਕੋਈ ਥੋੜ੍ਹੀ ਬਹੁਤੀ ਸਾਧਨਾ ਕੀਤੀ ਤੇ ਗੁਮਾਨ ਉਸਦਾ ਅਹੰਕਾਰ ਹੈ, ਜੇ ਸਾਧਨਾ ਨਹੀਂ ਵੀ ਕੀਤੀ ਤਾਂ ਵੀ ਅਹੰਕਾਰ, ਮੈਂ ਵੈਸ਼ਨਵ ਹਾਂ, ਵੈਸ਼ਨਵ ਹੋਣ ਦਾ ਅਹੰਕਾਰ ਹੈ, ਤੇ ਹਿਰਦੇ ਦੇ ਅੰਦਰ ਝੂਠ, ਝੂਠ ਕਹੀਏ ਮਾਇਆ, ਝੂਠੀ ਮਾਇਆ ਦਾ ਲੋਭ ਹੈ, ਤੇ ਲੋਭ ਦੇ ਵੱਸ ਹੋਏ ਹੋਏ ਦੂਜਿਆਂ ਦਾ ਧਨ ਉਹਨਾਂ ਦੇ ਪਾਸੋਂ ਠੱਗੀਆਂ ਠੋਰੀਆਂ ਦੇ ਨਾਲ ਖੋਹ ਖਿੰਜ ਕੇ ਲੁੱਟਦੇ ਫਿਰਦੇ ਹਨ, ਦੂਸਰਿਆਂ ਦਾ ਧਨ ਚਰਾਉਂਦੇ ਨੇ ਜਾਂ ਵਲ ਛਲ ਕਰਕੇ ਲੈ ਲੈਂਦੇ ਹਨ।
1: ਸ਼ਾਸਤਰ ਵੇਦ ਕੀ ਵਿਧ ਨਹੀਂ ਜਾਣਾ ਹੈ,
0: ਭਾਈ ਪਾਰ ਉਤਾਰਾ ਉਹਨਾਂ ਦਾ ਵੀ ਨਹੀਂ ਹੁੰਦਾ ਜੀ। ਕਿਉਂ ਨਹੀਂ ਹੁੰਦਾ? ਜੋ ਛੇ ਸ਼ਾਸਤਰਾਂ ਦੇ ਅੰਦਰ, ਚਾਰ ਵੇਦਾਂ ਦੇ ਅੰਦਰ ਸਾਧਨਾ ਕਰਨੇ ਦੀ, ਬੰਦਗੀ ਕਰਨੇ ਦੀ ਵਿਧੀ ਦੱਸੀ ਹੈ ਨਾ, ਵੇਦਾ ਮਹਿ ਨਾਮ ਉੱਤਮ ਸੋ ਸੁਣੇ ਨਾਹੀ ਫਿਰ ਜਿਉ ਬੇਤਾਲਿਆ, ਜੋ ਉੱਤਮ ਨਾਮ ਵੇਦਾਂ ਅਤੇ ਸ਼ਾਸਤਰਾਂ ਨੇ ਦਰਸਾਇਆ ਹੈ ਉਸ ਉਪਦੇਸ਼ ਨੂੰ ਤਾਂ ਸੁਣਦੇ ਹੀ ਨਹੀਂ, ਨਾਮ ਨੂੰ ਤਾਂ ਜਪਦੇ ਹੀ ਨਹੀਂ। ਇਸ ਪ੍ਰਕਾਰ ਸ਼ਾਸਤਰਾਂ ਅਤੇ ਵੇਦਾਂ ਦੀ ਜਿਹੜੀ ਵਿਧੀ ਨਾਮ ਜਪਣਾ ਹੈ ਉਸ ਨੂੰ ਨਹੀਂ ਜਾਣਦੇ ਹਨ।
1: ਵਿਆਪੇ ਮਨ ਕਾ ਮਾਨ,
0: ਤੇ ਮਨ ਦੇ ਅੰਦਰ ਬਹੁਤ ਮਾਣ ਵਿਆਪ ਰਿਹਾ, ਅਸੀਂ ਵੈਸ਼ਨਵ ਹਾਂ, ਅਸੀਂ ਦੁਨੀਆਂ ਤੋਂ ਉੱਚੇ ਹਾਂ, ਅਸੀਂ ਚੰਗੇ ਹਾਂ, ਅਸੀਂ ਸੋਮ ਪਾਕ ਹਾਂ, ਅਸੀਂ ਅਪਰਸ ਹਾਂ। ਹਜ਼ੂਰ ਫਰਮਾਉਂਦੇ ਨੇ ਕੇਵਲ ਤਾਂ ਕੇਵਲ ਮਨ ਨੂੰ ਮਾਣ ਹੀ ਵਿਆਪ ਰਿਹਾ ਹੈ, ਜਿਹੜਾ ਮਾਣ ਵੱਡੇ ਵੱਡੇ ਯੋਧਿਆਂ ਨੂੰ ਖਾ ਗਿਆ, ਰਾਜਿਆਂ ਮਹਾਰਾਜਿਆਂ ਨੂੰ ਖਾ ਗਿਆ, ਰਾਵਣ ਵਰਗੇ, ਹਰਨਾਕਸ਼ ਵਰਗੇ ਤਪੱਸਵੀਆਂ ਨੂੰ ਖਾ ਗਿਆ, ਇਹ ਮਾਣ ਹੀ ਇਹਨਾਂ ਨੂੰ ਵਿਆਪ ਰਿਹਾ ਹੈ, ਜਿਹੜਾ ਸ਼ੁਭ ਗੁਣਾਂ ਨੂੰ ਖਾ ਜਾਣ ਵਾਲਾ ਹੈ।
1: ਸੰਧਿਆ ਕਾਲ ਕਰਹਿ ਸਭ ਵਰਤਾ,
0: ਮਹਾਰਾਜ ਤਿੰਨ ਸਮੇਂ ਦੀ ਸੰਧਿਆ ਕਰਨ ਵਾਲੇ ਦੇਖੇ ਜਾਂਦੇ ਨੇ, ਸਵੇਰੇ ਜਦੋਂ ਸੂਰਜ ਚੜ੍ਹਦਾ ਹੈ ਤੇ ਸੂਰਜ ਨੂੰ ਜਲ ਅਰਪਣ ਕਰਦੇ ਨੇ, ਜਦੋਂ ਦੁਪਹਿਰ ਹੁੰਦੀ ਹੈ ਫਿਰ ਅਸਤੋਤਰ ਗਾਉਂਦੇ ਨੇ, ਜਦੋਂ ਸ਼ਾਮ ਹੁੰਦੀ ਹੈ ਫਿਰ ਆਰਤੀ ਕਰਦੇ ਨੇ, ਇਹ ਤਿੰਨ ਵਕਤ ਦੀ ਸੰਧਿਆ ਕਹੀ ਗਈ ਹੈ। ਮਹਾਰਾਜ ਤਿੰਨ ਸਮਿਆਂ ਦੀ ਸੰਧਿਆ ਕਰਦੇ ਨੇ ਕਿ ਉਹ ਤਰ ਜਾਂਦੇ ਨੇ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਜਿਹੜੇ ਤਿੰਨ ਸਮਿਆਂ ਦੀ ਸੰਧਿਆ ਵੀ ਕਰਦੇ ਹਨ,
1: ਰਹਿ ਸਭ ਵਰਤਾ,
0: ਤੇ ਸਾਰੇ ਵਰਤਾਂ ਨੂੰ ਵੀ ਰੱਖਦੇ ਨੇ, ਰਾਮਨੌਮੀ ਆ ਗਿਆ, ਕ੍ਰਿਸ਼ਨ ਅਸ਼ਟਮੀ ਦਾ ਵਰਤ ਆ ਗਿਆ, ਇਸੇ ਪ੍ਰਕਾਰ ਚੌਦਾਂ ਦਾ ਵਰਤ ਆ ਗਿਆ, ਸੋ 24 ਵਰਤ ਸਾਲ ਭਰ ਦੇ ਵਿੱਚ ਕਹੇ ਜਾਂਦੇ ਨੇ, ਸਾਰੇ ਵਰਤਾਂ ਨੂੰ ਵੀ ਰੱਖਦੇ ਹਨ।
1: ਸਫਰੀ ਦੰਭਾਨ,
0: ਭਾਈ ਜੇਕਰ ਨਾਮ ਨੂੰ ਨਹੀਂ ਨਾ ਜਪਦੇ, ਇਹਨਾਂ ਨੂੰ ਕੇਵਲ ਤਾਂ ਕੇਵਲ ਬਗਲਾ ਭਗਤ ਜਾਣੋ, ਜਿਵੇਂ ਬਗਲਾ ਹੁੰਦਾ ਨਾ, ਸਫਰੀ ਨਾਮ ਮੱਛੀ ਦਾ, ਦੰਭਾਨ ਨਾਮ ਦੰਭ ਕਰਨ ਦਾ, ਪਖੰਡ ਕਰਨ ਦਾ, ਜਿਹੜਾ ਬਗਲਾ ਹੁੰਦਾ ਪਖੰਡ ਕੀ ਕਰਦਾ ਜੀ, ਪਾਣੀ ਦੇ ਵਿੱਚ ਇੱਕ ਪੈਰ ਚੁੱਕ ਕੇ ਇੱਕ ਪੈਰ ਦੇ ਭਾਰ ਖੜਾ ਹੋ ਜਾਂਦਾ, ਅੱਖਾਂ ਬੰਦ ਕਰ ਲੈਂਦਾ, ਥੋੜ੍ਹੀਆਂ ਥੋੜ੍ਹੀਆਂ ਖੁੱਲ੍ਹੀਆਂ ਰੱਖਦਾ। ਜਿਹੜੀਆਂ ਮਛਲੀਆਂ ਹੁੰਦੀਆਂ ਉਹ ਵਿਚਾਰੀਆਂ ਵੇਖਦੀਆਂ ਨੇ, ਇਹ ਤਾਂ ਕੋਈ ਭਗਤ ਹੈ, ਇਹ ਤਾਂ ਇੱਕ ਲੱਤ 'ਤੇ ਇੱਕ ਪੈਰ ਦੇ ਭਾਰ ਖੜਾ ਹੋ ਕੇ ਤਪੱਸਿਆ ਕਰ ਰਿਹਾ, ਤਪਸਵੀ ਜਾਣ ਕੇ ਨਿਰਭੈ ਹੋ ਕਰਕੇ ਤਿਸ ਦੇ ਕੋਲ ਆ ਜਾਂਦੀਆਂ ਨੇ ਤੇ ਬੰਗਲਾ ਤੇ ਦੰਭ ਕਰ ਰਿਹਾ ਹੁੰਦਾ, ਘਰ ਤੇ ਪਖੰਡ ਰਿਹਾ ਹੁੰਦਾ, ਉਸੇ ਵੇਲੇ ਪਾਣੀ ਵਿੱਚ ਝਪਟ ਮਾਰ ਕੇ ਮੱਛੀ ਨੂੰ ਖਾ ਜਾਂਦਾ ਹੈ। ਹਜ਼ੂਰ ਬਚਨ ਕਰਦੇ ਨੇ ਜਿਵੇਂ ਸਫਰੀ ਮਛਲੀ ਨੂੰ ਖਾ ਜਾਣ ਵਾਲੇ ਦੰਫਾਨ ਜਿਹੜਾ ਬੰਗਲਾ ਹੈ ਉਹ ਦੰਭ ਹੀ ਕਰਦਾ ਨਾ, ਇਸ ਪ੍ਰਕਾਰ 24 ਵਰਤਾਂ ਦਾ ਰੱਖਣਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਤਿੰਨੇ ਸੰਧਿਆ ਦਾ ਕਰਨਾ ਨਾਮ ਤੋਂ ਬਿਨਾਂ ਕੇਵਲ ਤਾਂ ਕੇਵਲ ਬੰਗਲੇ ਵਾਂਗੂ ਦੰਭ ਦਾ ਪਸਾਰਾ ਹੈ। ਜੇ ਸਿਮਰਨ ਨਹੀਂ ਨਾ ਕਰਦਾ ਤੇ ਸੂਰਜ ਨੂੰ ਦਿੱਤਾ ਹੋਇਆ ਪਾਣੀ ਜੀਵ ਦਾ ਪਾਰ ਉਤਾਰਾ ਨਹੀਂ ਕਰ ਸਕਦਾ, ਜੇ ਹਿਰਦੇ ਵਿੱਚ ਪਿਆਰ ਨਹੀਂ ਬੰਦਗੀ ਨਹੀਂ ਕਰਦਾ, ਮਨ ਨਹੀਂ ਪ੍ਰੀਤ ਮੁੱਖ ਉਹ ਗੰਢ ਲਾਵਤ, ਹਿਰਦੇ ਵਿੱਚ ਪ੍ਰੀਤੀ ਹੋਵੇ ਹੀ ਨਾ ਤੇ ਮੁੱਖ ਦੇ ਵਿੱਚੋਂ ਸਤੋਤਰ ਪੜ੍ਹ ਪੜ੍ਹ ਕੇ ਦੁਨੀਆਂ ਨੂੰ ਲੁੱਟ ਲੈਣ ਵਾਸਤੇ ਸੁਣਾਵੇ ਕਿ ਮੈਂ ਬੜਾ ਭਗਤ ਹਾਂ, ਹਿਰਦੇ ਵਿੱਚ ਪਿਆਰ ਤੇ ਹੋਵੇ ਹੀ ਨਾ ਤੇ ਠਾਕੁਰ ਪੂਜਾ ਇਤਿਆਦਿਕ ਕਰਕੇ ਆਰਤੀਆਂ ਕਰ ਕਰਕੇ ਮੂਰਤੀਆਂ ਦੇ ਸਾਵੇ ਤੇ ਲੋਕਾਂ ਨੂੰ ਦਿਖਾਵੇ ਜੀ ਮੈਂ ਭਗਵਾਨ ਦਾ ਬੜਾ ਭਗਤ ਹਾਂ। ਹਜ਼ੂਰ ਵਚਨ ਕਰਦੇ ਨੇ ਜਦੋਂ ਤੱਕ ਨਾਮ ਦਾ ਰਸੀਆ ਨਹੀਂ ਨਾ ਹੋਇਆ ਇਹ ਤਿੰਨ ਸਮਿਆਂ ਦੀ ਸੰਧਿਆ ਕਰਨੀ ਵੀ ਕੇਵਲ ਤਾਂ ਕੇਵਲ ਬਗਲੇ ਵਾਂਗੂ ਦੰਭ ਦਾ ਪਸਾਰਾ ਕਰਨਾ ਹੀ ਹੈ ਜੀਓ। ਇਸੇ ਪ੍ਰਕਾਰ ਸਫਰੀ ਨਾਮ ਰਾਹੀ ਦਾ ਹੈ, ਰਾਹੀ ਰਸਤੇ ਵਿੱਚ ਜਾਂਦਾ ਹੋਵੇ ਨਾ ਸੋਹਣੀ ਰਚਨਾ ਕਿਸੇ ਸ਼ਹਿਰ ਦੀ ਦੇਖੇ ਤੇ ਝੱਟ ਮਨ ਵਿੱਚ ਸੋਚ ਲੈਂਦਾ ਮੇਰਾ ਇੱਥੇ ਘਰ ਹੋਵੇ, ਮੇਰਾ ਇੱਥੇ ਬੰਗਲਾ ਹੋਵੇ, ਮੇਰਾ ਬਹੁਤਾ ਪਸਾਰਾ ਕਾਰੋਬਾਰ ਹੋਵੇ। ਮਨ ਵਿੱਚ ਜਾਂਦਾ ਜਾਂਦਾ ਕਈ ਸੋਚਾਂ ਸੋਚ ਲੈਂਦਾ ਹੈ ਪਰ ਸਾਰੀਆਂ ਨਿਰਾਰਥਕ ਹੁੰਦੀਆਂ ਨੇ, ਇਹੋ ਜਿਹਾ ਹੁੰਦਾ ਕੁਝ ਵੀ ਨਹੀਂ। ਖੁੱਲੀ ਜਗ੍ਹਾ ਕਿਤੇ ਦੇਖ ਲਵੇ ਕਹਿੰਦਾ ਜੀ ਬੜੀ ਸ਼ਾਂਤੀ ਹੈ, ਇੱਥੇ ਘਰ ਬਣਾਇਆ ਹੋਵੇ ਤੇ ਸੁੱਖ ਦੇ ਨਾਲ ਵਸਾਂ, ਪਰ ਉਹ ਕੇਵਲ ਤਾਂ ਕੇਵਲ ਮਨ ਦੀ ਦੌੜ ਹੈ, ਇਸ ਤੋਂ ਵੱਧ ਕੁਝ ਵੀ ਨਹੀਂ। ਇਸੇ ਪ੍ਰਕਾਰ ਸਫਰੀ ਦੰਫਾਨ ਸਫਰੀ ਰਾਹਗੀਰ ਭੋਜਨ ਪ੍ਰਸ਼ਾਦੇ ਦੀ ਪ੍ਰਾਪਤੀ ਵਾਸਤੇ ਕਿਸੇ ਨੂੰ ਦੰਭ ਕਰਕੇ ਦਿਖਾਵੇ ਮੈਂ ਬੜਾ ਭਗਤ ਹੈ, ਭਾਈ ਜਾਣਨਾ ਕਰੋ ਸੰਸਾਰ ਰੂਪੀ ਰਸਤੇ ਦੇ ਉੱਪਰ ਇਹ ਜਿਹੜਾ ਜੀਵ ਆਪਣੀ ਜ਼ਿੰਦਗੀ ਦਾ ਸਫ਼ਰ ਤੈਅ ਕਰ ਰਿਹਾ ਤੇ ਦੂਜਿਆਂ ਨੂੰ ਦੰਭ ਕਰ ਕਰਕੇ ਵਿਖਾ ਰਿਹਾ ਕਿ ਮੈਂ ਬੜਾ ਵਿਸ਼ਨੂੰ ਭਗਤ ਹਾਂ ਜੀਓ।
1: ਪ੍ਰਭੂ ਭੁਲਾਏ ਉਜੜ ਪਾਏ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਦੰਭ ਨੂੰ ਛੱਡਦੇ ਕਿਉਂ ਨਹੀਂ, ਪਖੰਡ ਨੂੰ ਛੱਡ ਕਿਉਂ ਨਹੀਂ ਦਿੰਦੇ? ਹਜ਼ੂਰ ਫਰਮਾਉਂਦੇ ਨੇ ਇਹਨਾਂ ਨੇ ਪੂਰਬਲੇ ਜਨਮਾਂ ਦੇ ਵਿੱਚ ਕਰਮ ਹੀ ਐਸੇ ਕੀਤੇ ਨੇ ਕਿ ਪ੍ਰਭੂ ਪਰਮੇਸ਼ਰ ਜੀ ਨੇ ਆਪਣੀ ਪ੍ਰੇਮਾ ਭਗਤੀ ਕਰਨ ਵੱਲੋਂ ਇਹ ਭੁਲਾਏ ਹੋਏ ਨੇ, ਉਜੜ ਪਾਏ। ਇਸ ਪ੍ਰਕਾਰ ਮਨਮੁਖਤਾਈ ਰੂਪੀ ਅਗਿਆਨ ਰੂਪੀ ਅਵਿਦਿਆ ਰੂਪੀ ਦਿਖਾਵੇ ਤੇ ਦੰਭ ਰੂਪੀ ਪਖੰਡ ਰੂਪੀ ਉਜਾੜ ਰਸਤੇ ਦੇ ਵਿੱਚ ਇਹਨਾਂ ਨੂੰ ਪਾਇਆ ਹੋਇਆ ਹੈ।
1: ਫਲ ਸਭ ਕਰਮਾਨ।
0: ਇਸ ਕਰਕੇ ਇਹਨਾਂ ਦੇ ਕੀਤੇ ਹੋਏ ਇਹ ਦੰਭ ਵਾਲੇ ਵਿਖਾਵੇ ਵਾਲੇ ਜਿੰਨੇ ਵੀ ਕਰਮ ਨੇ ਨਿਹਫਲ ਨੇ, ਇਹਨਾਂ ਦਾ ਕੋਈ ਫਲ ਨਹੀਂ ਮਿਲਣੇ ਵਾਲਾ, ਨਾ ਹੀ ਤੇ ਬ੍ਰਹਮ ਗਿਆਨ ਰੂਪੀ ਫਲ ਮਿਲੇਗਾ ਨਾ ਹੀ ਮੁਕਤੀ ਰੂਪੀ ਫਲ ਮਿਲੇਗਾ। ਜਿੰਨੇ ਵੀ ਇਹ ਕੰਮ ਕਰਦੇ ਨੇ ਨਿਸਫਲ ਹੀ ਕਰਮਾਂ ਨੂੰ ਕਰਦੇ ਹਨ ਜੀਓ।
1: ਸੋ ਗਿਆਨੀ ਸੋ ਵੈਸ਼ਨਾ ਪੜਿਆ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਵੈਸ਼ਨਵਾਂ ਦੇ ਅੰਦਰ ਵੀ ਬੜੀ ਬੜੀ ਪੜ੍ਹਾਈ ਕੀਤੀ ਵਾਲੇ ਹੁੰਦੇ ਨੇ, ਵੇਦਾਂ ਦੇ ਵਖਿਆਨ ਕਰਨ ਵਾਲੇ ਸ਼ਾਸਤਰਾਂ ਦੇ ਵਖਿਆਨ ਕਰਨ ਵਾਲੇ ਉਹ ਤਰ ਜਾਂਦੇ ਹੋਣਗੇ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਮਤਾ ਜਾਣੋ ਉਸ ਨੂੰ ਗਿਆਨੀ ਜਿਸ ਨੂੰ ਕੇਵਲ ਤਾਂ ਕੇਵਲ ਅੱਖਰਾਂ ਦਾ ਗਿਆਨ ਹੈ, ਅੱਖਰਾਂ ਦਾ ਗਿਆਨ ਹੋਵੇ, ਅੱਖਰਾਂ ਦੁਆਰਾ ਵਖਿਆਣ ਕਰ ਕਰਕੇ ਸੁਣਾਵੇ ਪਰ ਹਿਰਦੇ ਵਿੱਚ ਪ੍ਰੀਤ ਹੋਵੇ ਹੀ ਨਾ, ਬੰਦਗੀ ਕਰਦਾ ਹੀ ਨਾ ਹੋਵੇ, ਸਿਮਰਨ ਕਰਦਾ ਹੀ ਨਾ ਹੋਵੇ, ਕੋਈ ਘੜੀ ਪਲ ਵੀ ਪਰਮੇਸ਼ਰ ਜੀ ਦੇ ਨਾਲ ਜੁੜਦਾ ਨਾ ਹੋਵੇ ਉਸ ਨੂੰ ਗਿਆਨੀ ਨਾ ਜਾਣੋ। ਸੋ ਗਿਆਨੀ ਸੋ ਬੈਸਨੋ ਪੜਿਆ। ਮਹਾਰਾਜ ਫਿਰ ਆਪ ਜੀ ਗਿਆਨੀ ਪੁਰਖ ਕਿਸ ਨੂੰ ਮੰਨਦੇ ਹੋ, ਪੜ੍ਹਿਆ ਲਿਖਿਆ ਤੇ ਵੈਸ਼ਨਵ ਕਿਸ ਨੂੰ ਮੰਨਦੇ ਹੋ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਗਿਆਨੀ ਉਹ ਹੈ ਜਿਹੜਾ ਸਿਮਰਨ ਕਰਦਾ ਹੈ, ਜਿਹੜਾ ਭਜਨ ਕਰਦਾ ਹੈ, ਵੈਸ਼ਨਵ ਵੀ ਉਹੀ ਹੋਈ ਹੈ ਤੇ ਪੜ੍ਹਿਆ ਲਿਖਿਆ ਵੀ ਉਸੇ ਨੂੰ ਜਾਣੂ।
1: ਇਸ ਕਰੀ ਕਿਰਪਾ ਭਗਵਾਨ।
0: ਜਿਸ ਦੇ ਉੱਪਰ ਭਗਵਾਨ ਖੱਟ ਭਗਾ ਸੰਪੰਨ ਪੂਰਨ ਪਰਮੇਸ਼ਰ ਜੀ ਨੇ ਕਿਰਪਾ ਕਰ ਦਿੱਤੀ ਹੈ, ਜਿਸ ਦੇ ਉੱਪਰ ਕਿਰਪਾ ਕੀਤੀ ਹੈ ਉਹ ਦੰਭ ਨਹੀਂ ਕਰਦਾ, ਜਿਸ ਦੇ ਉੱਪਰ ਕਿਰਪਾ ਕਰ ਦਿੱਤੀ ਵਾਹਿਗੁਰੂ ਜੀ ਨੇ ਉਹ ਪਖੰਡ ਨਹੀਂ ਕਰਦਾ, ਉਹ ਵਿਖਾਵੇ ਨਹੀਂ ਕਰਦਾ, ਵਾਹਿਗੁਰੂ ਜੀ ਦੀ ਬੰਦਗੀ ਨਿਸ਼ਕਾਮ ਭਾਵਨਾ ਦੇ ਨਾਲ ਕਰਦਾ ਹੈ। ਤੇ ਜਿਹੜਾ ਬੰਦਗੀ ਨਿਸ਼ਕਾਮ ਹੋ ਕੇ ਕਰਦਾ ਨਾ ਭਾਈ ਸੱਚਾ ਗਿਆਨੀ ਉਹੀ ਹੋਈ ਹੈ, ਭਾਵੇਂ ਚਾਰ ਅੱਖਰ ਵਿਦਿਆ ਦੇ ਨਾਂ ਹੀ ਪੜਿਆ ਹੋਵੇ, ਸੱਚਾ ਵੈਸ਼ਨਵ ਉਹੀ ਹੋਈ ਹੈ ਤੇ ਸਭ ਤੋਂ ਵੱਧ ਪੜ੍ਹਿਆ ਲਿਖਿਆ ਵੀ ਉਸੇ ਨੂੰ ਜਾਣੋ ਜਿਹੜਾ ਜਪਦਾ ਹੈ ਸਤਨਾਮ ਸ੍ਰੀ ਵਾਹਿਗੁਰੂ। ਜਿਸ ਨੇ ਨਾਮ ਜਪ ਲਿਆ ਉਸਨੇ ਸਾਰੇ ਸਾਧਨ ਕਰ ਲਏ ਤੇ ਜਿਸ ਨੇ ਨਾਮ ਨਹੀਂ ਜਪਿਆ ਉਸਨੇ ਸਾਰੇ ਸਾਧਨ ਕਰਕੇ ਵੀ ਕੁਛ ਨਹੀਂ ਕੀਤਾ। ਸਾਧ ਸੰਗਤ ਜੀ ਜਿਵੇਂ ਕੋਈ ਦੁੱਧ ਛਕ ਲਵੇ ਜਿਸਨੇ ਦੁੱਧ ਛਕ ਲਿਆ ਨਾ ਉਸਨੇ ਮਲਾਈ ਵੀ ਛਕ ਲਈ, ਉਸਨੇ ਪਨੀਰ ਵੀ ਛਕ ਲਿਆ, ਉਸਨੇ ਰਬੜੀ ਵੀ ਛਕ ਲਈ, ਉਸਨੇ ਖੋਆ ਵੀ ਛਕ ਲਿਆ। ਉਸਨੇ ਇਸੇ ਪ੍ਰਕਾਰ ਸਾਧ ਸੰਗਤ ਜੀ ਦੁੱਧ ਤੋਂ ਬਣਨੇ ਵਾਲੇ ਸਾਰੇ ਪਦਾਰਥ ਛਕ ਲਏ, ਜਾਣੋ ਲੱਸੀ ਵੀ ਛਕ ਲਈ, ਉਸਨੇ ਮੱਖਣ ਵੀ ਛਕ ਲਿਆ, ਘਿਓ ਵੀ ਛਕ ਲਿਆ, ਕਿਉਂਕਿ ਸਭ ਕੁਛ ਦੁੱਧ ਦੇ ਵਿੱਚ ਹੀ ਹੈ। ਦੁੱਧ ਛਕ ਲਿਆ ਤੇ ਸਭ ਕੁਛ ਛਕ ਲਿਆ। ਇਸੇ ਪ੍ਰਕਾਰ ਸਾਰੀਆਂ ਬਰਕਤਾਂ, ਸਾਰੀਆਂ ਰਿਧੀਆਂ, ਸਾਰੀਆਂ ਸਿੱਧੀਆਂ, ਸਾਰੇ ਸੁੱਖ ਲੋਕ ਦੇ ਪਰਲੋਕ ਦੇ, ਚਾਰੇ ਮੁਕਤੀਆਂ ਬੈਕੁੰਠ ਧਾਮ ਦੀਆਂ ਤੇ ਕੇਵਲ ਮੋਖ, ਇਹ ਸਾਰੀਆਂ ਦਾਤਾਂ ਨਾਮ ਦੇ ਵਿੱਚ ਹੀ ਨੇ। ਜਿਸ ਨੇ ਨਾਮ ਜਪ ਲਿਆ ਉਸਨੇ ਸਭ ਕੁਛ ਹੀ ਪ੍ਰਾਪਤ ਕਰ ਲਿਆ, ਤੇ ਜਿਸ ਨੇ ਨਾਮ ਨਹੀਂ ਜਪਿਆ ਉਹ ਖਾਲੀ ਰਹਿ ਗਿਆ, ਉਸਨੇ ਕੁਛ ਵੀ ਨਹੀਂ ਕੀਤਾ। ਚਾਹੇ ਕੋਈ ਵੇਦਾਂ ਦਾ ਪਾਠ ਕਰਦਾ ਰਹੇ, ਸਿਮਰਤੀਆਂ ਸ਼ਾਸਤਰਾਂ ਦੇ ਵਿਖਿਆਨ ਕਰਦਾ ਰਹੇ, ਪਰ ਜੇ ਨਾਮ ਨਹੀਂ ਨਾ ਜਪ ਰਿਹਾ, ਫਿਰ ਸਮਝ ਲਓ ਸਿਫਰ ਸਿਫਰ ਸਿਫਰ ਸਿਫਰ ਲਿਖ ਰਿਹਾ। ਸੈਂਕੜੇ ਸਿਫਰਾਂ ਲਿਖ ਲਵੇ, ਹਜ਼ਾਰਾਂ ਲਿਖ ਲਵੇ, ਲੱਖਾਂ ਲਿਖ ਲਵੇ, ਤੇ ਸਾਧ ਸੰਗਤ ਜੀ ਗਿਣਤੀ ਕੋਈ ਬਣਦੀਓ ਹੀ ਨਹੀਂ। ਪਰ ਪਹਿਲਾਂ ਜੇ ਏਕਾ ਲਿਖ ਕੇ ਫਿਰ ਸਿਫਰ ਲਿਖੀ ਜਾਵੇ ਤੇ ਮੁੱਲ 10 ਗੁਣਾ ਵੱਧ ਜਾਂਦਾ ਹੈ। ਸਾਰੇ ਕਰਮ ਕਾਂਡ ਹਨ ਸਿਫਰਾਂ ਤੇ ਏਕਾ ਹੈ ਨਾਮ। ਜਿਸ ਨੇ ਪਹਿਲਾਂ ਨਾਮ ਜਪਿਆ, ਨਾਮ ਜਪਦਿਆਂ ਸ਼ੁਭ ਕਰਮ ਕੀਤੇ, ਫਲ 10 ਗੁਣਾ ਹੋ ਜਾਂਦਾ ਹੈ। ਪਰ ਨਾਮ ਨੂੰ ਛੱਡ ਕਰਕੇ ਜਿਨ੍ਹਾਂ ਨੇ ਇਹ ਕਰਮ ਕੀਤੇ ਸਾਰੇ ਨਿਸਫਲ ਨੇ। ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ, ਐਸੇ ਵਿਖਾਵੇ ਮਾਤਰ ਬੰਦਗੀ ਤੋਂ ਹੀਣਿਆਂ ਦੇ ਕਰਮ ਤਾਂ ਸਾਰੇ ਜਿਤਨੇ ਕਰਮਾਨ ਕਰਮ ਨੇ ਉਹ ਨਿਸਫਲ ਨੇ। ਸੱਚਾ ਗਿਆਨੀ ਉਹੀ ਹੋਈ ਹੈ, ਸੱਚਾ ਵੈਸ਼ਨਵ ਉਹੀ ਹੋਈ ਹੈ, ਸਭ ਤੋਂ ਵੱਧ ਪੜ੍ਹਿਆ ਲਿਖਿਆ ਉਹੀ ਹੋਈ ਹੈ ਜਿਸ ਦੇ ਉੱਪਰ ਪ੍ਰਭੂ ਪਰਮੇਸ਼ਰ ਜੀ ਨੇ ਕਿਰਪਾ ਕਰ ਦਿੱਤੀ ਹੈ। ਖੱਟ ਭਗਾ ਸੰਪੰਨ ਪਰਮੇਸ਼ਰ ਜੀ ਨੇ ਕਿਰਪਾ ਕਰ ਦਿੱਤੀ ਤੇ ਜੋ ਨਾਮ ਨੂੰ ਜਪਦਾ ਹੈ।
1: ਸਤਿਗੁਰ ਸੇਵ ਪਰਮ ਪਦ ਪਾਇਆ।
0: ਮਹਾਰਾਜ, ਜਿਨ੍ਹਾਂ ਦੇ ਉੱਪਰ ਕਿਰਪਾ ਹੋ ਗਈ ਉਹਨਾਂ ਨੇ ਕਿਵੇਂ ਜਪਿਆ ਹੈ? ਸਤਿਗੁਰੂ ਜੀ ਬਚਨ ਕਰਦੇ ਨੇ, ਜਿਨ੍ਹਾਂ ਦੇ ਉੱਪਰ ਕਿਰਪਾ ਹੋ ਗਈ ਨਾ ਉਹਨਾਂ ਨੇ ਸਤਿਗੁਰ ਸੇਵ, ਸਤਿਗੁਰਾਂ ਦੁਆਰਾ ਜਪਿਆ ਹੈ, ਸੇਵਿਆ ਹੈ, ਜਪਿਆ ਹੈ, ਅਰਾਧਿਆ ਹੈ, ਧਿਆਇਆ ਹੈ। ਜਿਨ੍ਹਾਂ ਦੇ ਉੱਪਰ ਵਾਹਿਗੁਰੂ ਜੀ ਦੀ ਕਿਰਪਾ ਹੋ ਗਈ ਪੂਰੇ ਸਤਿਗੁਰੂ ਜੀ ਮਿਲ ਪਏ, ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਮਿਲੇ, ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ, ਜਿਨ੍ਹਾਂ ਦੇ ਤਾਂ ਉਪਦੇਸ਼ ਦਿੱਤਾ ਉਹਨਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਜਪਿਆ ਹੈ ਸਤਨਾਮ
1: ਸ੍ਰੀ ਵਾਹਿਗੁਰੂ
0: ਪਰਮ ਪਦ ਪਾਇਆ। ਤੇ ਜਿਨ੍ਹਾਂ ਨੇ ਜਪਿਆ ਹੈ ਉਹਨਾਂ ਨੇ ਪਰਮ ਪਦ ਨੂੰ, ਉੱਤਰ ਕ੍ਰਿਸ਼ਟ ਪਦਵੀ ਨੂੰ, ਉਹਨਾਂ ਨੇ ਕੇਵਲ ਮੋਖ ਨੂੰ, ਵਿਦੇਹ ਮੁਕਤੀ ਦੀ ਦਾਤ ਨੂੰ ਪਾਇਆ ਹੈ ਜੀਓ।
1: ਉਧਰਿਆ ਸਗਲ ਵਿਸਵਾਨ,
0: ਉਧਰਿਆ ਉਹ ਤਰ ਗਿਆ ਹੈ ਸਗਲ ਸਾਰੇ ਵਿਸਵਾਨ ਵਿਸ਼ਵ ਦੇ ਵਿੱਚੋਂ, ਸੰਸਾਰ ਦੇ ਵਿੱਚੋਂ, ਸੰਸਾਰ ਸਾਗਰ ਚੋਂ ਉਹ ਤਰ ਗਏ ਨੇ ਜਿਨ੍ਹਾਂ ਨੇ ਸਤਿਗੁਰੂ ਜੀ ਦੁਆਰਾ ਨਾਮ ਨੂੰ ਜਪ ਕੇ ਪਰਮ ਪਦ ਪਾਇਆ ਹੈ। ਸੋ ਇਸੇ ਪ੍ਰਕਾਰ ਵਿਸਵਾਨ ਜੋ ਵਿਸਵ ਵਿਸ਼ਵ ਦੇ ਵਿੱਚ ਆਨ ਆਇਆ ਹੋਇਆ ਪਰਮੇਸ਼ਰ ਹੈ, ਵਿਸ਼ਵ ਆਨ ਵਿਸ਼ਵ ਜਿਸ ਦੇ ਹੁਕਮ ਦੁਆਰਾ ਹੀ ਆਇਆ ਪ੍ਰਗਟ ਹੋਇਆ ਹੋਇਆ ਹੈ, ਜਿਸ ਨੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਤੇ ਇਸ ਦੇ ਨਾਮ ਨੂੰ ਜਪ ਲਿਆ ਨਾ ਭਾਈ, ਉਹ ਸੰਸਾਰ ਸਾਗਰ ਤੋਂ ਉਧਰਿਆ ਹੈ, ਉਸੇ ਨੇ ਹੀ ਪਰਮ ਪਦ ਨੂੰ ਪਾਇਆ ਹੈ ਜੀਓ।
1: ਕਿਆ ਹਮ ਕਥਹੇ ਕਿਛ ਕਥ ਨਹੀਂ ਜਾਣਾ ਹੈ।
0: ਮਹਾਰਾਜ, ਜਿਨ੍ਹਾਂ ਨੇ ਪਰਮ ਪਦ ਨੂੰ ਪਾਇਆ ਹੈ ਉਹਨਾਂ ਦੇ ਮਨ ਦਾ ਭਾਵ ਕਿਹੋ ਜਿਹਾ ਹੁੰਦਾ ਹੈ? ਹਜ਼ੂਰ ਬਚਨ ਕਰਦੇ ਨੇ ਭਾਈ, ਉਹ ਗਿਆਨ ਭਗਤੀ ਵੈਰਾਗ ਦੇ ਬਚਨ ਕਰਕੇ ਦੂਜਿਆਂ ਨੂੰ ਭਗਤੀ ਕਰਾਉਂਦਿਆਂ ਵੀ ਐਸਾ ਬਚਨ ਕਰਦੇ ਨੇ, ਕਿਆ ਹਮ ਕਥਹੇ, ਅਸੀਂ ਕੀ ਕਥਨ ਕਰੀਏ, ਕੀ ਬੋਲ ਕੇ ਪਰਮੇਸ਼ਰ ਜੀ ਦੀ ਸੋਭਾ ਵਡਿਆਈ ਦਾ ਵਰਣਨ ਕਰੀਏ। ਕਿਛ ਕਥ ਨਹੀਂ ਜਾਣਾ ਹੈ, ਅਸੀਂ ਤੇ ਕੁਛ ਵਰਣਨ ਕਰਨਾ ਜਾਣਦੇ ਹੀ ਨਹੀਂ, ਅਸੀਂ ਤੇ ਕੁਛ ਕਥਨ ਕਰਨਾ ਜਾਣਦੇ ਹੀ ਨਹੀਂ, ਅਸੀਂ ਆਪਣੇ ਆਪ ਤੇ ਕੁਛ ਬੋਲਣਾ ਜਾਣਦੇ ਹੀ ਨਹੀਂ। ਜਿਉ ਬੁਲਾਵਹੇ ਤਿਉ ਬੋਲ ਹੈ ਸਵਾਮੀ, ਕੁਦਰਤ ਕਵਨ ਹਮਾਰੀ। ਮਹਾਰਾਜ, ਸਾਡੇ ਵਿੱਚ ਕਿਹੜੀ ਸ਼ਕਤੀ ਹੈ ਕਿ ਬੋਲ ਸਕੀਏ, ਅਸੀਂ ਆਪਣੇ ਆਪ ਤੇ ਕੁਛ ਬੋਲ ਹੀ ਨਹੀਂ ਸਕਦੇ। ਭਾਵਨਾ ਨਾਲ ਬੇਨਤੀਆਂ ਕਰਦੇ ਨੇ, ਬੁਲਾਇਆ ਬੁੱਲ ਹੈ ਤੇਰਾ। ਮਹਾਰਾਜ, ਜਿਵੇਂ ਜਿਵੇਂ ਆਪ ਜੀ ਬੁਲਾਉਂਦੇ ਹੋ ਤਿਵੇਂ ਤਿਵੇਂ ਅਸੀਂ ਬੋਲਣਾ ਕਰਦੇ ਹਾਂ ਜੀਓ।
1: ਕਿਆ ਹਮ ਕਥ ਹੈ ਕਿਛ ਕਥ ਨਹੀਂ ਜਾਣਾ ਹੈ।
0: ਸੋ ਬੇਨਤੀਆਂ ਕਰਦੇ ਨੇ, ਅਸੀਂ ਤੇ ਕੁਛ ਕਥਨ ਕਰਨਾ ਜਾਣਦੇ ਹੀ ਨਹੀਂ, ਨਾ ਸਰਗੁਣ ਸਰੂਪ ਦੀਆਂ ਸਾਖੀਆਂ, ਨਾ ਨਿਰਗੁਣ ਬ੍ਰਹਮ ਜੀ ਦੇ ਪਰ ਉਪਕਾਰ ਅਤੇ ਗੁਣ। ਕੀ ਕਥਨ ਕਰਕੇ ਦੱਸੀਏ, ਸਮੱਗਰ ਗੁਣਾਂ ਦੇ ਵਿੱਚੋਂ ਰੱਤੀ ਮਾਤਰ ਤਿਲ ਮਾਤਰ ਵੀ ਗੁਣ ਅਸੀਂ ਕਥਨ ਕਰਨਾ ਨਹੀਂ ਜਾਣਦੇ
1: ਹਾਂ।
0: ਜੇ ਕੋਈ ਕਵੇ ਮਹਾਤਮਾ ਜੀ ਆਪ ਜੀ ਬੋਲ ਕੇ ਉਪਦੇਸ਼ ਤੇ ਇੰਨਾ ਸੋਹਣਾ ਦਿੰਦੇ ਹੋ, ਕਿੰਨੇ ਪਿਆਰੇ ਬਚਨ ਕਰਦੇ ਹੋ, ਤੇ ਅੱਗੋਂ ਮਹਾਤਮਾ ਕਹਿੰਦੇ ਨੇ ਮੈਂ ਕੌਣ ਹਾਂ ਬੋਲਣ ਵਾਲਾ, ਮੈਂ ਕੌਣ ਹਾਂ ਉਪਦੇਸ਼ ਕਰਨ ਵਾਲਾ, ਇਹ ਤੇ ਪਰਮੇਸ਼ਰ ਜੀ ਜਿਵੇਂ ਜਿਵੇਂ ਬੁਲਾਉਂਦੇ ਨੇ ਤੇਵੇਂ ਤੇਵੇਂ ਬੋਲਦੇ ਹਾਂ।
1: ਸਾਧ ਸੰਗਤ ਕੀ ਧੂਰ ਇੱਕ ਮੰਗ।
0: ਸੋ ਮਹਾਰਾਜ ਜੀ, ਫਿਰ ਪਰਮੇਸ਼ਰ ਜੀ ਦੇ ਪਾਸੋਂ ਦਾਤ ਕਿਹੜੀ ਮੰਗਣਾ ਕਰੀਏ? ਹਜ਼ੂਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਪਿਆਰਿਓ, ਸਾਧ ਸੰਗਤ ਕੀ ਧੂਰ ਇੱਕ ਮੰਗੋ। ਪਰਮੇਸ਼ਰ ਜੀਆਂ ਦੇ ਪਾਸੋਂ ਇੱਕ ਸਾਧੂ ਜਨਾਂ ਦੇ ਚਰਨਾਂ ਦੀ ਧੂੜ ਹੀ ਮੰਗਦੇ ਰਹਿਣਾ ਕਰੋ।
1: ਜਨ ਨਾਨਕ ਪਰਿਓ ਸਰਾਨ
0: ਤੇ ਹਜ਼ੂਰ ਬਚਨ ਕਰਨਾ ਕਰਦੇ ਨੇ, ਕਿਉਂਕਿ ਭਾਈ ਉਹ ਤਰ ਗਏ ਨੇ ਜਿਹੜੇ ਸਾਧੂ ਜਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਪਏ ਰਹਿੰਦੇ ਨੇ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ। ਤਿੰਨਾਂ ਗੁਰਮੁਖ ਪਿਆਰਿਆਂ ਨੇ ਸਾਧੂ ਜਨਾਂ ਨੇ ਕਿਰਪਾ ਕਰਕੇ ਸਤਿਗੁਰੂ ਜੀ ਦੇ ਪਾਸੋਂ ਤਿੰਨਾਂ ਨੂੰ ਨਾਮ ਦਿਵਾ ਦਿੱਤਾ ਹੈ। ਹਿਰਦੇ ਨੂੰ ਪਿਆਰ ਦਾ ਰੰਗ ਲਾ ਕਰਕੇ, ਸਤਿਗੁਰੂ ਜੀ ਦੇ ਲੜ ਲਗਾ ਕਰਕੇ ਸਤਿਗੁਰੂ ਜੀ ਤੋਂ ਨਾਮ ਦੀ ਦਾਤ ਦਿਵਾ ਦਿੱਤੀ ਹੈ। ਤੇ ਜਿਨ੍ਹਾਂ ਨੇ ਸਤਿਗੁਰੂ ਜੀ ਤੋਂ ਪ੍ਰਾਪਤ ਕੀਤੀ ਹੋਈ ਨਾਮ ਦੀ ਦਾਤ ਸੰਤ ਜਨਾਂ ਦੇ ਨਾਲ ਮਿਲ ਕਰਕੇ ਨਾਮ ਨੂੰ ਜਪਿਆ, ਭਾਈ ਉਹ ਤਰ ਗਏ ਨੇ। ਇਸ ਕਰਕੇ ਸੰਤ ਜਨਾਂ ਦੀ ਸ਼ਰਨ ਵਿੱਚ ਪੈ ਕਰਕੇ ਬੇਨਤੀ ਕਰਦੇ ਰਹੋ, ਮਹਾਰਾਜ ਆਪ ਜੀ ਦੀ ਸ਼ਰਨ ਹਾਂ, ਆਪ ਜੀ ਦੇ ਸਾਧੂ ਜਨਾਂ ਦੇ ਚਰਨਾਂ ਦੀ ਸ਼ਰਨ ਹੈ, ਕਿਰਪਾਲਤਾ ਕਰਕੇ ਸਾਨੂੰ ਸਾਧੂ ਜਨਾਂ ਦੇ ਚਰਨਾਂ ਦੀ ਧੂੜ ਹੀ ਸਦਾ ਬਖਸ਼ਦੇ ਰਹੋ ਜੀ।
1: ਸਾਰਗ ਮਹੱਲਾ ਪੰਜਵਾ।
0: ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ ਜੀਓ।
1: ਨਾਚਨੋ ਰਹੋ।
0: ਮਹਾਰਾਜ ਜਿਹੜੇ ਇਸ ਪਰਮ ਪਦ ਨੂੰ ਪ੍ਰਾਪਤ ਕਰ ਲੈਂਦੇ ਨੇ, ਜੋ ਆਪ ਜੀ ਨੇ ਕਥਨ ਕੀਤਾ ਹੈ, ਤਿਨ੍ਹਾਂ ਦੀ ਮਨੋਦਸ਼ਾ ਕੈਸੀ ਹੁੰਦੀ ਹੈ? ਹਜ਼ੂਰ ਫਰਮਾਉਂਦੇ ਨੇ ਭਾਈ, ਉਹ ਪਿਆਰ ਦੇ ਨਾਲ ਇਵੇਂ ਬਚਨ ਕਰਦੇ ਨੇ ਕਿ ਹੁਣ ਮੇਰਾ 84 ਲੱਖ ਜੂਨੀਆਂ ਦੇ ਵਿੱਚ ਨੱਚਣਾ ਰਹਿ ਗਿਆ ਹੈ, ਅਰਥਾਤ ਛੁੱਟ ਗਿਆ ਹੈ, ਹੁਣ 84 ਲੱਖ ਜੂਨੀਆਂ ਵਿੱਚ ਨਹੀਂ ਜਾਵਾਂਗੇ। ਜਿਸ ਪ੍ਰਕਾਰ ਸਾਰਾ ਸੰਸਾਰ ਮਾਇਆ ਦੇ ਵੱਜਦੇ ਤਾਲ ਵਿੱਚ ਨੱਚਦਾ ਨਾ, ਸਤਿਗੁਰੂ ਜੀ ਨੇ ਬਚਨ ਕੀਤਾ ਨਾ, ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ। ਵੇਖੋ ਭਾਈ, ਇਹ ਮਾਇਆ ਦੇ ਪਿਆਰ ਵਿੱਚ ਮਿੱਟੀ ਦਾ ਪੁਤਲਾ ਕਿਵੇਂ ਨੱਚਦਾ ਫਿਰਦਾ, ਰਾਤ ਦਿਨ ਦੌੜਿਆ ਫਿਰਦਾ, ਨਾ ਰਾਤ ਟਿਕਦਾ ਨਾ ਦਿਨੇ ਟਿਕਦਾ, ਮਾਇਆ ਦੀ ਆਸ ਹੋ ਜੇ ਤੇ ਨੱਚਦਾ ਫਿਰਦਾ, ਟੱਪਦਾ ਫਿਰਦਾ, ਦੌੜਦਾ ਫਿਰਦਾ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿਹੜੇ ਫਿਰ ਪਰਮ ਪਦ ਦੀ ਪ੍ਰਾਪਤੀ ਵਾਲੇ ਨੇ ਨਾ, ਉਹ ਬਚਨ ਕਰਦੇ ਨੇ, ਅਬ ਹੁਣ ਇਹ ਜਿਹੜਾ ਮੇਰਾ ਮਨ ਹੈ, ਇਹ ਮਾਇਆ ਦੇ ਤਾਲ ਤੇ ਨੱਚਣ ਵੱਲੋਂ ਰਹਿ ਗਿਆ ਹੈ।
1: ਲਾਲ ਰੰਗੀਲਾ ਸਹਜੇ ਪਾਇਓ।
0: ਮਹਾਰਾਜ ਤਿੰਨਾਂ ਦਾ ਮਨ ਇਸ ਮਾਇਆ ਦੀ ਤਾਲ ਤੇ ਨੱਚਣੋਂ ਕਿਵੇਂ ਰਹਿ ਗਿਆ ਹੈ? 84 ਲੱਖ ਜੂਨੀਆਂ ਦੀਆਂ ਜੂਨਾਂ ਪ੍ਰਾਪਤ ਕਰਨ ਤੋਂ ਕਿਵੇਂ ਉਹ ਬਚੇ ਨੇ? ਸਤਿਗੁਰੂ ਜੀ ਬਚਨ ਕਰਦੇ ਨੇ, ਲਾਲ ਜੋ ਪਿਆਰਾ ਪਰਮੇਸ਼ਰ ਹੈ, ਰੰਗੀਲਾ ਜੋ ਆਨੰਦਦਾਇਕ ਸੁੱਖਾਂ ਦੇ ਦੇਣ ਵਾਲਾ ਹੈ, ਸਹਿਜੇ ਪਾਇਓ, ਤਿੰਨਾਂ ਨੇ ਸਹਿਜੇ ਹੀ ਪਾਇਆ ਹੈ, ਤਿੰਨਾਂ ਨੇ ਗਿਆਨ ਅਵਸਥਾ ਕਰਕੇ ਪਾਇਆ ਹੈ, ਆਤਮ ਗਿਆਨ ਕਰਕੇ ਪਾਇਆ ਹੈ।
1: ਸਤਿਗੁਰ ਬਚਨ ਲਹੋ।
0: ਮਹਾਰਾਜ ਕਿਵੇਂ ਤਿੰਨਾਂ ਨੇ ਪ੍ਰਾਪਤ ਕੀਤਾ ਸਹਿਜੇ ਹੀ? ਤੇ ਹਜ਼ੂਰ ਬਚਨ ਕਰਦੇ ਨੇ, ਭਾਈ ਉਹਨਾਂ ਨੇ ਸਤਿਗੁਰੂ ਜੀ ਦੇ ਬਚਨਾਂ ਨੂੰ ਲਹੋ ਪ੍ਰਾਪਤ ਕੀਤਾ ਹੈ, ਸਤਿਗੁਰੂ ਜੀ ਦੇ ਬਚਨਾਂ ਨੂੰ ਕਮਾਇਆ ਹੈ, ਤੇ ਸਤਿਗੁਰਾਂ ਦੇ ਬਚਨਾਂ ਦੀ ਕਮਾਈ ਸਦਕਾ ਪਿਆਰੇ ਆਨੰਦਦਾਇਕ ਪਰਮੇਸ਼ਰ ਜੀ ਨੂੰ ਸਹਿਜੇ ਹੀ ਪਾ ਲਿਆ ਹੈ
1: ਜੀਓ।
0: ਵਿਸ਼ਰਾਮ ਦੇ ਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਵਾਰ ਕੰਨਿਆ ਜੈਸੇ ਸੰਗ ਸਹੇਰੀ।
0: ਮਹਾਰਾਜ ਕੋਈ ਉਦਾਹਰਣ ਦੇ ਕੇ ਸਮਝਾਓ, ਜੇ ਕੋਈ ਉਹਨਾਂ ਨੂੰ ਪੁੱਛ ਲਵੇ ਪਰਮੇਸ਼ਰ ਜੀ ਨੂੰ ਕਿਵੇਂ ਪਾਇਆ, ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਆਨੰਦ ਕਿਹੋ ਜਿਹਾ, ਫਿਰ ਉਹ ਪਰਮ ਪਦ ਵਾਲੇ ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਆਨੰਦ ਕਿਹੋ ਜਿਹਾ ਦੱਸਦੇ ਨੇ, ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਸੁੱਖ ਕਿਹੋ ਜਿਹਾ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਕੁਆਰ ਕੰਨਿਆ, ਜਿਸ ਪ੍ਰਕਾਰ ਕੁਆਰੀਆਂ ਲੜਕੀਆਂ ਹੁੰਦੀਆਂ ਨੇ ਨਾ, ਉਹਨਾਂ ਦੇ ਵਿੱਚੋਂ ਕਿਸੇ ਦੀ ਮੰਗਣੀ ਹੋ ਜਾਵੇ, ਫਿਰ ਤਿਸ ਦਾ ਵਿਆਹ ਹੋ ਜਾਵੇ, ਤੇ ਜਿਸ ਵੇਲੇ ਉਹ ਬੱਚੀ ਵਾਪਸ ਆਪਣੇ ਪੇਕੇ ਘਰ ਆਉਂਦੀ ਹੈ, ਤੇ ਉਸ ਦੀਆਂ ਜਿਹੜੀਆਂ ਸਹੇਲੀਆਂ ਹੁੰਦੀਆਂ ਨੇ ਪੁੱਛਦੀਆਂ ਨੇ, ਹੇ ਸਖੀ ਦੱਸ ਤੇਰੀ ਸੱਸ ਦਾ ਸੁਭਾਅ ਕਿਹੋ ਜਿਹਾ, ਤੇਰੇ ਸਹੁਰੇ ਦਾ ਸੁਭਾਅ ਕਿਹੋ ਜਿਹਾ, ਤੇਰੇ ਜੇਠ ਦਾ ਸੁਭਾਅ ਕਿਹੋ ਜਿਹਾ, ਤੇਰੇ ਦੇਰ ਦਾ ਸੁਭਾਅ ਕਿਹੋ ਜਿਹਾ, ਤੇਰੀਆਂ ਦਰਾਣੀਆਂ ਤੇਰੀਆਂ ਜਠਾਣੀਆਂ ਕਿਹੋ ਜਿਹੀਆਂ ਨੇ, ਇਸੇ ਪ੍ਰਕਾਰ ਤੇਰੀਆਂ ਨਨਾਨਾਂ ਕਿਹੋ ਜਿਹੀਆਂ ਨੇ, ਉਹ ਸਾਰਿਆਂ ਦੇ ਸੁਭਾਵਾਂ ਨੂੰ ਦੱਸਦੀ ਹੈ। ਇਸੇ ਪ੍ਰਕਾਰ ਜਿਹੜੇ ਸਾਧੂ ਜਨ ਮਹਾਤਮਾ ਨੇ ਨਾ ਵਾਹਿਗੁਰੂ ਜੀ ਦੇ ਪਿਆਰ ਵਾਲੇ, ਉਹਨਾਂ ਨੂੰ ਕੋਈ ਪੁੱਛੇ ਸਤ ਸੰਤੋਖ ਗਿਆਨ ਕਿਹੋ ਜਿਹੇ ਨੇ, ਉਹ ਦੱਸਦੇ ਨੇ। ਕੋਈ ਦੱਸੇ ਸਰਵਣ ਮੰਨਣ ਨਿਧਿਆਸਣ ਦਾ ਸੁੱਖ ਕਿਹੋ ਜਿਹਾ ਉਹ ਦੱਸਦੇ ਨੇ, ਕੋਈ ਦੱਸਣਾ ਕਰੇ ਸੰਤੋਖ ਦਾ ਸੁੱਖ ਕਿਹੋ ਜਿਹਾ ਉਹ ਦੱਸਦੇ ਹਨ।
1: ਪ੍ਰਿਆ ਬਚਨ ਉਪਹਾਸ ਕਹੋ,
0: ਤੇ ਜਿਸ ਵੇਲੇ ਉਪਹਾਸ ਦੇ ਬਚਨ ਸਖੀਆਂ ਫਿਰ ਵਿਸ਼ੇਸ਼ ਕਰਕੇ ਪੁੱਛਣਾ ਕਰਦੀਆਂ ਨੇ, ਸਹੇਲੀਆਂ ਪੁੱਛਣੀਆਂ ਕਰਦੀਆਂ ਨੇ, ਹੇ ਸਖੀਏ ਅਸੀਂ ਤੈਨੂੰ ਉਪਹਾਸ ਤੇਰੀ ਪ੍ਰਾਪਤੀ ਦੀ ਪਤੀ ਦੀ ਪ੍ਰਾਪਤੀ ਦਾ ਸੁੱਖ ਪੁੱਛਦੀਆਂ ਹਾਂ। ਹਾਸੇ ਦੇ ਨਾਲ ਜਦੋਂ ਪੁੱਛਦੀਆਂ ਨੇ ਨਾ, ਫਿਰ ਉਪਹਾਸ ਉਹ ਜਿਹੜੀ ਸਖੀ ਹੁੰਦੀ ਏ ਤੇ ਇਸ ਵੇਲੇ ਸ਼ਰਮਾ ਜਾਂਦੀ ਹੈ ਜੀਓ।
1: ਜਾਓ ਸੁਰ ਜਨ ਗ੍ਰਹਿ ਭੀਤਰ ਆਇਓ,
0: ਜਾਓ ਸੁਰ ਜਨ ਪਿਆਰਾ ਪਤੀ ਜਨ ਗ੍ਰਹਿ ਭੀਤਰ ਹਿਰਦੇ ਦੇ ਵਿੱਚ ਉਹ ਯਾਦ ਆਇਆ, ਹਿਰਦੇ ਦੇ ਵਿੱਚ ਉਸਦਾ ਫੁਰਨਾ ਫੁਰਿਆ, ਉਸਦੀ ਪ੍ਰਾਪਤੀ ਦੇ ਆਨੰਦ ਦਾ ਫੁਰਨਾ ਹਿਰਦੇ ਵਿੱਚ ਆਇਆ ਸਹੇਲੀਆਂ ਦੇ ਪੁੱਛਣ ਤੇ।
1: ਤਬ ਮੁਖ ਕਾਜ ਲੱਜੋ,
0: ਫਿਰ ਪਤੀ ਪ੍ਰਾਪਤੀ ਦੇ ਸੁੱਖ ਨੂੰ ਉਹ ਸਹੇਲੀ ਉਹ ਸਖੀ ਕਹਿ ਨਹੀਂ ਸਕਦੀ, ਦੱਸ ਨਹੀਂ ਸਕਦੀ, ਲਾਜ ਦੇ ਨਾਲ ਪੱਲਾ ਲੈ ਕਰਕੇ ਮੁਖ ਨੂੰ ਢੱਕ ਲੈਂਦੀ ਏ। ਇਸੇ ਪ੍ਰਕਾਰ ਸਾਧੂ ਜਨ ਮਹਾਤਮਾ ਪ੍ਰਾਪਤੀ ਵਾਲਿਆਂ ਨੂੰ ਜਦੋਂ ਕੋਈ ਗੁਣਾਂ ਬਾਰੇ ਪੁੱਛੇ, ਸੰਤੋਖ ਬਾਰੇ ਪੁੱਛੇ, ਇਸੇ ਪ੍ਰਕਾਰ ਸਾਧ ਸੰਗਤ ਜੀ ਖੱਟ ਸੰਪਤੀ ਮੋਖ ਇਸ਼ਾ ਬਾਰੇ ਪੁੱਛੇ, ਉਦੋਂ ਤੱਕ ਤੇ ਸਾਰੇ ਸਾਧਨਾਂ ਦਾ ਸੁੱਖ ਦੱਸਦੇ ਨੇ, ਤੇ ਜਦੋਂ ਕੋਈ ਪੁੱਛੇ ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਆਨੰਦ ਕਿਹੋ ਜਿਹਾ ਹੈ, ਕਹੋ ਕਬੀਰ ਗੂੰਗਾ ਗੁੜ ਖਾਇਆ ਪੂਛੇ ਤੇ ਕਿਆ ਕਹੀਐ। ਹੁਣ ਗੂੰਗੇ ਨੇ ਗੁੜ ਖਾਧਾ ਹੋਵੇ, ਮਠਿਆਈ ਖਾਧੀ ਹੋਵੇ ਤੇ ਕੀ ਦੱਸੇ ਕਿੰਨਾ ਮਿੱਠਾ ਹੈ, ਕੀ ਦੱਸੇ ਕਿਹੋ ਜਿਹਾ ਅਨੁਭਵ ਹੋਇਆ। ਗੂੰਗਾ ਜਿਵੇਂ ਗੁੜ ਖਾ ਕੇ ਅਨੁਭਵ ਨਹੀਂ ਦੱਸ ਸਕਦਾ, ਇਸੇ ਪ੍ਰਕਾਰ ਪਰਮੇਸ਼ਰ ਜੀ ਦੀ ਪ੍ਰਾਪਤੀ ਵਾਲੀਆਂ ਸਖੀਆਂ ਸਾਧੂ ਜਨ ਮਹਾਤਮਾ ਜਿਹੜੇ ਨੇ ਨਾ, ਉਹ ਪਰਮੇਸ਼ਰ ਜੀ ਦੀ ਪ੍ਰਾਪਤੀ ਦੇ ਆਨੰਦ ਦੇ ਅਨੁਭਵ ਨੂੰ ਕਥਨ ਨਹੀਂ ਕਰ ਸਕਦੇ, ਫਿਰ ਤੇ ਇਸ ਵੇਲੇ ਚੁੱਪ ਹੋ ਜਾਂਦੇ ਨੇ, ਉਹ ਅਨੁਭਵ ਕਹਿਣ ਵਿੱਚ ਆਉਂਦਾ ਹੀ ਨਹੀਂ, ਉਹ ਅਨੁਭਵ ਬੋਲਾਂ ਦੁਆਰਾ ਅੱਖਰਾਂ ਦੁਆਰਾ ਬੋਲ ਕੇ ਦੱਸਿਆ ਹੀ ਨਹੀਂ ਜਾ ਸਕਦਾ, ਤੇ ਇਸ ਵੇਲੇ ਲਾਜ ਦੇ ਨਾਲ ਮੁੱਖ ਢੱਕ ਲੈਂਦੇ ਨੇ, ਅਰਥਾਤ ਚੁੱਪ ਕਰ ਜਾਂਦੇ ਨੇ, ਕੋਈ ਬੋਲ ਨਹੀਂ ਬੋਲਦੇ, ਭਾਈ ਉਹ ਪ੍ਰਾਪਤੀ ਦਾ ਜਿਹੜਾ ਸੁੱਖ ਹੈ ਉਹ ਬੋਲ ਕੇ ਨਹੀਂ ਕਹਿਆ ਜਾ ਸਕਦਾ। ਜਿਵੇਂ ਸਖੀਆਂ ਉਪਹਾਸ ਹਾਸ ਵਿਲਾਸ ਦੇ ਬਚਨ ਕਰਦੀਆਂ ਨੇ, ਤੇ ਜਿਹੜੀ ਸਖੀ ਵਿਆਹੀ ਹੋਈ ਵਾਪਸ ਪੇਕੇ ਘਰ ਆਉਂਦੀ ਏ, ਕੁਆਰੀਆਂ ਸਖੀਆਂ ਨੂੰ ਆਪਣੇ ਸਹੁਰੇ ਪਰਿਵਾਰ ਦੇ ਸਾਰੇ ਜੀਆਂ ਦੇ ਸੁਭਾਅ ਬਾਰੇ ਦੱਸਦੀ ਏ, ਪਤੀ ਪ੍ਰਾਪਤੀ ਦੇ ਸੁੱਖ ਨੂੰ ਨਹੀਂ ਦੱਸ ਸਕਦੀ। ਇਸੇ ਪ੍ਰਕਾਰ ਸਾਧੂ ਜਨ ਮਹਾਤਮਾ ਸਾਰੇ ਗੁਣਾਂ ਦਾ ਤੇ ਵਿਖਿਆਨ ਕਰਦੇ ਨੇ, ਪਰ ਪਰਮੇਸ਼ਰ ਜੀ ਦੀ ਪ੍ਰਾਪਤੀ ਦੇ ਆਨੰਦ ਨੂੰ ਨਹੀਂ ਦੱਸ ਸਕਦੇ। ਕਹਿਬੇ ਕਉ ਸੋਭਾ ਨਹੀਂ ਦੇਖਾ ਹੀ ਪਰਵਾਨ, ਉਹ ਆਨੰਦ ਤਾਂ ਦੇਖਿਆ ਹੀ ਬਣਦਾ ਹੈ। ਸਾਧ ਸੰਗਤ ਜੀ ਆਪ ਜੀ ਪਿੰਡਾਂ ਸ਼ਹਿਰਾਂ ਨਗਰਾਂ ਦੇਸਾਂ ਪ੍ਰਦੇਸਾਂ ਚੋਂ ਚੱਲ ਕੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਆਏ ਹੋ ਨਾ, ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠਦੇ ਹੋ, ਕਿੰਨੀਆਂ ਸੰਗਤਾਂ ਗਾਗਰ ਦੀ ਹਾਜ਼ਰੀ ਭਰਦੀਆਂ ਨੇ, ਕਿੰਨੀਆਂ ਸੰਗਤਾਂ ਆਸਾ ਜੀ ਦੀ ਵਾਰ ਦੀ ਹਾਜ਼ਰੀ ਭਰਦੀਆਂ ਨੇ, ਕਿੰਨੀਆਂ ਸੰਗਤਾਂ ਕਥਾ ਦੀ ਹਾਜ਼ਰੀ ਭਰਦੀਆਂ ਨੇ, ਕਿੰਨੀਆਂ ਸੰਗਤਾਂ ਆਰਤੀ ਦੁਆਰਾ ਅਤੇ ਅਰਦਾਸ ਦੁਆਰਾ ਹਾਜ਼ਰੀਆਂ ਭਰਦੀਆਂ ਨੇ, ਕਿੰਨੀਆਂ ਸੰਗਤਾਂ ਸ੍ਰੀ ਮੁਖਵਾਕ ਨੂੰ ਸੁਣਦੀਆਂ ਨੇ, ਕਿੰਨੀਆਂ ਸੰਗਤਾਂ ਪਰਿਕਰਮਾ ਵਿੱਚ ਬੈਠ ਕੇ ਚੌਕੜੇ ਲਾ ਲਾ ਕੇ ਰਹਿਰਾਸ ਸਾਹਿਬ ਜੀ ਦਾ ਪਾਠ ਸੁਣਦੀਆਂ ਨੇ, ਕਿੰਨੀਆਂ ਸੰਗਤਾਂ ਇਸੇ ਪ੍ਰਕਾਰ ਸਮਾਪਤੀ ਹੁੰਦੀ ਅਤੇ ਸਤਿਗੁਰਾਂ ਦੇ ਸ਼ਸਤਰਾਂ ਦੇ ਦਰਸ਼ਨ ਆਪਣੇ ਨੇਤਰਾਂ ਦੇ ਨਾਲ ਦੇਖਦੇ ਨੇ। ਹੁਣ ਆਪ ਜੀ ਦਰਸ਼ਨ ਦੀਦਾਰ ਕਰਕੇ ਵਾਪਸ ਆਪਣੇ ਘਰਾਂ ਦੇ ਵਿੱਚ ਜਾਓਗੇ, ਇਹ ਤੇ ਦੱਸੋਗੇ ਸਤਿਗੁਰੂ ਜੀ ਦਾ ਸੋਹਣਾ ਦਰਬਾਰ ਬਣਿਆ, ਸੋਨੇ ਦੀ ਪਾਲਕੀ ਹੈ, ਸੋਨੇ ਦੀ ਪਾਲਕੀ ਦੇ ਵਿੱਚ ਸਤਿਗੁਰੂ ਜੀ ਸੁਭਾਏਮਾਨ ਨੇ, ਸਤਿਗੁਰਾਂ ਦਾ ਦਰਬਾਰ ਸਾਰਾ ਸੋਨੇ ਦੀ ਮੀਨਾਕਾਰੀ ਦੇ ਨਾਲ ਸ਼ਿੰਗਾਰਿਆ ਹੋਇਆ, ਕਲਸਾਂ ਦੇ ਉੱਪਰ ਸੋਨਾ ਲੱਗਿਆ, ਬਾਹਰੀ ਸੋਭਾ ਤੇ ਦੱਸੋਗੇ। ਪਰ ਜੇ ਕੋਈ ਤੁਹਾਨੂੰ ਇਹ ਪੁੱਛ ਲਵੇ ਕਿ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਹਾਜ਼ਰੀਆਂ ਭਰਦਿਆਂ, ਗੁਰਬਾਣੀ ਸੁਣਦਿਆਂ, ਕੀਰਤਨ ਸੁਣਦਿਆਂ, ਕਥਾ ਸੁਣਦਿਆਂ ਆਨੰਦ ਕਿੰਨਾ ਆਇਆ, ਤੇ ਸਾਧ ਸੰਗਤ ਜੀ ਉਸ ਆਨੰਦ ਨੂੰ ਕਿੰਨਾ ਸ਼ਬਦਾਂ ਨਾਲ ਦੱਸੋਗੇ ਕਿ ਕਿੰਨਾ ਆਨੰਦ ਆਇਆ। ਨਾ ਇਹ ਤੋਲਿਆ ਜਾਵੇ, ਨਾ ਇਹ ਮਿਣਿਆ ਜਾਵੇ, ਨਾ ਲੀਟਰਾਂ ਨਾਲ ਦੱਸਿਆ ਜਾਵੇ ਕਿ 10-20 ਲੀਟਰ, 50 ਲੀਟਰ, 100 ਲੀਟਰ ਆਨੰਦ ਆਇਆ, ਨਾ ਇਹ ਤੋਲ ਕੇ ਦੱਸਿਆ ਜਾਵੇ ਕਿ 10 ਕਿਲੋ, 20 ਕਿਲੋ, 50 ਕਿਲੋ ਜਾਂ ਕੁਇੰਟਲ ਸੁੱਖ ਆਇਆ। ਜਿਹਦੇ ਵਾਸਤੇ ਕੋਈ ਮਿਣਤੀ ਨਹੀਂ, ਜਿਹਦੇ ਵਾਸਤੇ ਕੋਈ ਮਾਪ ਤੋਲ ਹੈ ਹੀ ਨਹੀਂ, ਉਹਨੂੰ ਕਿਵੇਂ ਦੱਸਿਆ ਜਾਵੇ, ਨਹੀਂ ਦੱਸਿਆ ਜਾ ਸਕਦਾ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇਸ ਪ੍ਰਕਾਰ ਜਿਨ੍ਹਾਂ ਨੂੰ ਪ੍ਰਾਪਤੀ ਹੋਈ ਹੈ ਨਾ ਵਾਹਿਗੁਰੂ ਜੀ ਦੀ, ਉਹਨਾਂ ਨੂੰ ਜਦੋਂ ਜਗਿਆਸੂ ਰੂਪ ਇਸਤਰੀਆਂ ਜਿਹੜੀਆਂ ਸਾਧਨਾ ਕਰ ਰਹੀਆਂ ਨੇ, ਉਹ ਪੁੱਛਣਾ ਕਰਦੀਆਂ ਨੇ, ਹੇ ਸਖੀਏ ਮਹਾਤਮਾ ਰੂਪ ਸਖੀਏ, ਤੈਨੂੰ ਪਤੀ ਪਰਮੇਸ਼ਰ ਜੀ ਦੀ ਪ੍ਰਾਪਤੀ ਹੋਈ, ਉਸ ਪ੍ਰਾਪਤੀ ਦਾ ਆਨੰਦ ਦੱਸ। ਫਿਰ ਮਹਾਤਮਾ ਚੁੱਪ ਹੋ ਜਾਂਦੇ ਨੇ, ਉਹ ਆਨੰਦ ਦੱਸਣ ਵਿੱਚ ਕਹਿਣ ਵਿੱਚ ਨਹੀਂ ਆਉਂਦਾ ਹੈ ਜੀਓ।
1: ਕਨਕੋ ਕੋਠਾਰੀ ਚੜਿਓ,
0: ਮਹਾਰਾਜ ਕੋਈ ਹੋਰ ਉਦਾਹਰਣ ਦੇ ਕੇ ਸਮਝਾਓ, ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿਉ ਕਨਕੋ, ਕਣਕ ਨਾਮ ਸੋਨੇ ਦਾ, ਕੋਠਾਰੀ ਚੜਿਓ, ਜਿਹੜਾ ਕਣਕ ਸੋਨਾ ਹੁੰਦਾ ਨਾ, ਜਦੋਂ ਉਸ ਵਿੱਚ ਕੋਈ ਮੈਲ ਹੋਵੇ, ਕੋਈ ਧਾਤੂ ਮਿਲੀ ਹੋਵੇ, ਸੋਨਾ 20 ਕੈਰਟ ਦਾ ਹੋਵੇ, 22 ਕੈਰਟ ਦਾ ਹੋਵੇ, 18 ਕੈਰਟ ਦਾ ਹੋਵੇ, 16 ਕੈਰਟ ਦਾ ਹੋਵੇ, ਭਾਵ ਉਸ ਵਿੱਚ ਕੋਈ ਧਾਤੂ ਮਿਲੀ ਹੈ, ਹਾਲੇ ਸ਼ੁੱਧ ਨਹੀਂ ਹੋਇਆ। ਫਿਰ ਕੁਠਾਲੀ ਵਿੱਚ ਪਾ ਕਰਕੇ ਅੱਗ ਦਾ ਤਾਓ, ਅੱਗ ਦਾ ਸੇਕ ਦਿੱਤਾ ਜਾਂਦਾ ਤੇ ਜਦੋਂ ਸੋਨਾ ਕੁਠਾਲੀ ਵਿੱਚ ਚੜ ਜਾਂਦਾ
1: ਹੈ,
0: ਜਦੋਂ ਅੱਗ ਦੀ ਤਿੱਖੀ ਲਾਟ ਸੋਨੇ ਤੇ ਵੱਜਦੀ ਹੈ ਤੇ ਸੋਨਾ ਕੁਠਾਲੀ ਵਿੱਚ ਕਮਲਾ ਹੋਇਆ ਫਿਰਦਾ, ਜਿਵੇਂ ਕਮਲਾ ਪੁਰਖ ਇੱਧਰ ਉੱਧਰ ਭੱਜਾ ਫਿਰਦਾ ਨਾ, ਤੇ ਸੋਨਾ ਕੁਠਾਲੀ ਵਿੱਚ ਇੱਧਰ ਉੱਧਰ ਭੱਜਾ ਫਿਰਦਾ ਹੈ।
1: ਜਬ ਤੇ ਸੁਧ ਭਏ ਹੈ ਬਾਰ,
0: ਪਰ ਜਦੋਂ ਉਸ ਸੋਨੇ ਵਿੱਚੋਂ ਸਾਰੀ ਮੈਲ, ਸਾਰੀ ਮਿਲਾਵਟ, ਸਾਰੀ ਧਾਤੂ ਅੱਗ ਦੇ ਸੇਕ ਨਾਲ ਨਿਕਲ ਜਾਂਦੀ ਏ, ਜਬ ਤੇ ਸੁਧ ਭਏ ਹੈ ਬਾਰ ਹੈ, ਜਦੋਂ 12 ਬੰਨੀ ਦਾ ਸ਼ੁੱਧ ਸੋਨਾ ਹੋ ਜਾਂਦਾ ਹੈ, 24 ਕੈਰਟ ਦਾ ਸ਼ੁੱਧ ਸੋਨਾ ਹੋ ਜਾਂਦਾ ਹੈ,
1: ਥਾਨ ਥਿਰੋ,
0: ਫਿਰ ਉਹ ਜਿਹੜਾ ਸੋਨਾ ਹੈ ਆਪਣੇ ਸਥਾਨ ਤੇ ਸਥਿਰ ਹੋ ਜਾਂਦਾ ਹੈ। ਫਿਰ ਉਸਨੂੰ ਨਾ ਤੇ ਅੱਗ ਦਾ ਤਾਓ ਦਿੱਤਾ ਜਾਂਦਾ, ਨਾ ਸੇਕ ਦਿੱਤਾ ਜਾਂਦਾ, ਕਸਵੱਟੀ ਤੇ ਰੱਖਿਆ ਜਾਵੇ ਤੇ ਖਰਾ ਹੈ, ਫਿਰ ਗਹਿਣੇ ਬਣਾਏ ਜਾਂਦੇ ਨੇ, ਸ਼ਿੰਗਾਰ ਬਣਦਾ, ਡੱਬਿਆਂ ਵਿੱਚ ਸਜਾ ਕੇ ਰੱਖਿਆ ਜਾਂਦਾ, ਖਜ਼ਾਨਿਆਂ ਵਿੱਚ, ਅਲਮਾਰੀਆਂ ਵਿੱਚ ਸਾਂਭਿਆ ਜਾਂਦਾ, ਤੇ ਸਾਧ ਸੰਗਤ ਜੀ ਐਸੀ ਸ਼ੁੱਧਤਾ ਹੁੰਦੀ ਏ, ਮਿੱਟੀ ਵਿੱਚ ਵੀ ਸੋਨਾ ਦੱਬਿਆ ਰਵੇ ਤੇ ਸੈਂਕੜੇ ਸਾਲਾਂ ਬਾਅਦ ਵੀ ਕੱਢਿਆ ਜਾਵੇ ਤੇ ਨਾ ਕਾਲਾ ਹੁੰਦਾ ਤੇ ਨਾ ਗਲਦਾ, ਫਿਰ ਸਥਿਰਤਾ ਨੂੰ ਪ੍ਰਾਪਤ ਕਰ ਲੈਂਦਾ। ਸੋ ਇਸੇ ਪ੍ਰਕਾਰ
1: ਕਨਕੋ ਕੋਠਾਰੀ ਚੜਿਓ,
0: ਜਦੋਂ ਤੱਕ ਜਗਿਆਸੂ ਦੇ ਹਿਰਦੇ ਦੇ ਅੰਦਰ ਕੋਈ ਮੈਲ ਹੈ, ਕੋਈ ਫੁਰਨਾ ਹੈ, ਮਾਇਆ ਦਾ, ਅਵਿਦਿਆ ਦਾ, ਅਗਿਆਨ ਦਾ, ਜਾਂ ਕਾਮ ਕ੍ਰੋਧ ਇਤਿਆਦਿਕ ਦੀ ਮੈਲ ਹੈ, ਸਤਿਗੁਰੂ ਜੀ ਦੇ ਉਪਦੇਸ਼ ਰੂਪੀ ਅਗਨੀ ਦਾ ਤਾਓ ਹੈ ਤੇ ਸਤ ਸੰਗਤ ਰੂਪੀ ਕੁਠਾਲੀ ਹੈ, ਤੇ ਜਦੋਂ ਸਤਿਗੁਰੂ ਜੀ ਸਤ ਸੰਗਤ ਰੂਪੀ ਕੁਠਾਲੀ ਵਿੱਚ ਪਾ ਕੇ ਬ੍ਰਹਮ ਗਿਆਨ ਦੀ ਅਗਨੀ ਦਾ ਸੇਕ ਦਿੰਦੇ ਹਨ, ਉਸ ਵੇਲੇ ਇਹ ਜਿਹੜਾ ਜੀਵ ਜਿਵੇਂ ਸੋਨਾ ਕਮਲਾ ਹੋਇਆ ਫਿਰਦਾ ਨਾ, ਇਸ ਪ੍ਰਕਾਰ ਸਾਧ ਸੰਗਤ ਜੀ ਇਹ ਸਾਧਨਾ ਕਰਨ ਵਾਸਤੇ ਅੰਮ੍ਰਿਤ ਵੇਲੇ ਉੱਠਦਾ ਹੈ, ਦੇਰ ਰਾਤ ਤੱਕ ਜਾਗਦਾ, ਇਸ਼ਨਾਨ ਕਰਦਾ ਹੈ, ਜਿਤਨੇ ਹੋ ਸਕਦੇ ਸ਼ੁਭ ਸਾਧਨ ਕਰਦਾ ਹੈ, ਇਸ ਪ੍ਰਕਾਰ ਸਾਧਨਾ ਦੀ ਦੌੜ ਵਿੱਚ ਫਿਰਦਾ ਹੈ, ਪਰ ਜਦੋਂ ਜੀਵ ਦਾ ਹਿਰਦਾ 12 ਬੰਨੀ ਦੇ ਸੋਨੇ ਦੀ ਨਿਆਈ ਸ਼ੁੱਧ ਹੋ ਜਾਂਦਾ। 12 ਬੰਨੀ ਕੀ ਹੈ ਜੀ? 5 ਕਰਮ ਇੰਦਰੇ, 5 ਗਿਆਨ ਇੰਦਰੇ, ਮਨ ਅਤੇ ਬੁੱਧ, ਇਹਨਾਂ 12 ਕਰਕੇ ਹੀ ਪਵਿੱਤਰ ਭਾਵ ਨੂੰ ਪ੍ਰਾਪਤ ਕਰ ਲੈਂਦਾ
1: ਹੈ।
0: ਫਿਰ ਇਹ ਜਿਹੜਾ ਜੀਵ ਹੈ ਵਾਹਿਗੁਰੂ ਜੀਆਂ ਦੇ ਪਾਵਨ ਸਰੂਪ ਰੂਪ ਦੇ ਅੰਦਰ ਸਥਿਤੀ ਪ੍ਰਾਪਤ ਕਰ ਲੈਂਦਾ ਹੈ, ਕਾਲ ਰੂਪੀ ਮਿੱਟੀ ਇਸ ਨੂੰ ਦਬਾ ਨਹੀਂ ਸਕਦੀ, ਗਾਲ ਨਹੀਂ ਸਕਦੀ, ਇਸੇ ਪ੍ਰਕਾਰ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਰੂਪ ਦੇ ਅੰਦਰ ਸਾਂਭਿਆ ਜਾਂਦਾ ਤੇ ਦੁਨੀਆਂ ਦੇ ਅੰਦਰ ਸਨਮਾਨਿਆ ਜਾਂਦਾ ਹੈ। ਐਸੇ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਨਾ ਵਾਹਿਗੁਰੂ ਜੀ ਦਾ ਵੀ ਸ਼ਿੰਗਾਰ ਨੇ ਤੇ ਦੁਨੀਆਂ ਦਾ ਵੀ ਸ਼ਿੰਗਾਰ ਨੇ। ਵਾਹਿਗੁਰੂ ਜੀ ਦਾ ਸ਼ਿੰਗਾਰ ਕਿਵੇਂ ਹੈ ਜੀ? ਮਾਤਾ ਉਹ ਸੋਭਦੀ ਹੈ ਜਿਸ ਦੀ ਗੋਦੀ ਵਿੱਚ ਸੰਤਾਨ ਹੋਵੇ, ਜਿਸ ਦੀ ਗੋਦ ਹਰੀ ਨਾ ਹੋਵੇ, ਸੰਤਾਨ ਨਾ ਹੋਵੇ, ਲੋਕ ਨਪੁੱਤੀ ਕਹਿ ਕੇ, ਬਾਂਝ ਕਹਿ ਕੇ ਦੁਰਕਾਰਦੇ ਨੇ, ਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰਿਆਂ ਨੇ ਵਾਹਿਗੁਰੂ ਜੀ ਨੂੰ ਸਪੁੱਤਰਾਂ ਵਾਲਾ ਕਰ ਦਿੱਤਾ, ਤਾਂ ਕਰਕੇ ਵਾਹਿਗੁਰੂ ਜੀ ਦਾ ਸ਼ਿੰਗਾਰ ਨੇ। ਸਫਲ ਜਨਮ ਹਰ ਜਨ ਕਾ ਉਪਜਿਓ, ਜਿਨ ਕੀਨੋ ਸੌਤ ਵਿਧਾਤਾ, ਵਾਹਿਗੁਰੂ ਜੀ ਮਾਤਾ ਨੇ, ਵਾਹਿਗੁਰੂ ਜੀ ਪਿਤਾ ਨੇ, ਤੇ ਸੰਤ ਜਨ ਸੰਤਾਨ, ਸੰਤ ਜਨ ਤਿਸ ਦੇ ਸਪੁੱਤਰ ਨੇ। ਇਸੇ ਪ੍ਰਕਾਰ ਦੁਨੀਆਂ ਦੇ ਅੰਦਰ ਵਡਿਆਈ ਹੈ, ਸੱਚਾ ਮਾਰਗ ਚੱਲਦਿਆ ਉਸਤਤ ਕਰੇ ਜਹਾਨ, ਸੰਸਾਰ ਰੂਪੀ ਡੱਬੇ ਦੇ ਅੰਦਰ ਵੀ ਸਾਂਭੇ ਸਨਮਾਨੇ ਜਾਂਦੇ ਨੇ, ਇਸ ਪ੍ਰਕਾਰ ਪਰਮੇਸ਼ਰ ਜੀ ਦਾ ਵੀ ਉਹ ਗਹਿਣਾ ਰੂਪ ਹਨ ਜੀਓ।
1: ਜੋ ਦਿਨ ਰਹਿਣ ਤਉ ਲੋ ਬਜਿਓ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸਰੀਰ ਦੀ ਰੋਹ ਰੀਤੀ ਕੈਸੀ ਏ? ਹਜ਼ੂਰ ਜੀ ਬਚਨ ਕਰਦੇ ਨੇ, ਜਾਓ ਜਦੋਂ ਤੱਕ ਰਾਤ ਦਿਨ ਜ਼ਿੰਦਗੀ ਦੇ ਗੁਜ਼ਰ ਰਹੇ ਨੇ, ਤਉ ਲੋ ਬਜਿਓ, ਉਦੋਂ ਤੱਕ ਸਰੀਰ ਰੂਪੀ ਘੜਿਆਲ ਵੱਜਦਾ
1: ਹੈ।
0: ਮਹਾਰਾਜ ਸਰੀਰ ਰੂਪੀ ਘੜਿਆਲ ਦਾ ਵੱਜਣਾ ਕੀ ਹੈ? ਸਤਿਗੁਰੂ ਜੀ ਬਚਨ ਕਰਦੇ ਨੇ, ਮੂਰਤ ਮੂਰਤ ਮੂਰਤ ਕਿਹਾ ਜਾਂਦਾ ਮੂਰਤ ਨੂੰ, ਮੂਰਤ ਹੁੰਦਾ ਦੋ ਘੜੀਆਂ ਦਾ, ਇਸੇ ਪ੍ਰਕਾਰ ਘੜੀ ਘੜੀ ਦਾ ਅਰਥ ਹੈ ਘੜੀ, ਘੜੀ 24 ਮਿੰਟ ਦੀ, ਮੂਰਤ ਮੂਰਤ ਦੋ ਘੜੀਆਂ 48 ਮਿੰਟਾਂ ਦਾ, ਪਲੋ ਪਲ 24 ਸੈਕਿੰਡ ਦਾ। ਸੋ ਸਤਿਗੁਰੂ ਜੀ ਬਚਨ ਕਰਦੇ ਨੇ, ਜਿਹੜੇ ਪਲ, ਜਿਹੜੀਆਂ ਘੜੀਆਂ, ਜਿਹੜੇ ਮੂਰਤ ਜ਼ਿੰਦਗੀ ਦੇ ਬਤੀਤ ਹੋ ਰਹੇ ਨੇ, ਮਾਨੋ ਸਰੀਰ ਰੂਪੀ ਘੜਾ ਵੱਜ ਰਿਹਾ। ਜਿਸ ਪ੍ਰਕਾਰ ਘੜਿਆਲ ਨੂੰ ਪਲ ਪਲ ਬਤੀਤ ਹੋਣ 'ਤੇ, ਘੜੀਆਂ ਬਤੀਤ ਹੋਣ 'ਤੇ, ਪਹਿਰ ਬਤੀਤ ਹੋਣ 'ਤੇ ਰਾਜੇ ਦੇ ਦਰਬਾਰ ਵਿੱਚ ਵਜਾਇਆ ਜਾਂਦਾ ਹੈ। ਸਾਧ ਸੰਗਤ ਜੀ, ਜਿਸ ਸੱਚਖੰਡ ਦਰਬਾਰ ਵਿਖੇ ਆਪ ਜੀ ਸਜੇ ਹੋ, ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਦਰ 'ਤੇ ਵੀ ਇੱਥੇ ਘੜਿਆਲ ਜਿਹੜਾ ਉਹ ਵਜਾਇਆ ਜਾਂਦਾ ਹੈ। ਸੋ ਇਸ ਪ੍ਰਕਾਰ ਉਹ ਟਲ ਦੇ ਰੂਪ ਵਿੱਚ ਹੈ, ਹਰ ਇੱਕ ਘੰਟੇ ਤੋਂ ਬਾਅਦ ਉਸਨੂੰ ਵਜਾਇਆ ਜਾਂਦਾ। ਇੱਕ ਵੱਜ ਗਿਆ ਤੇ ਇੱਕ ਚੋਟ ਦਿੱਤੀ ਜਾਂਦੀ ਹੈ, ਦੋ ਵੱਜ ਗਏ ਤੇ ਦੋ ਚੋਟਾਂ, ਤਿੰਨ ਵੱਜ ਗਏ ਤੇ ਤਿੰਨ। ਇਸ ਪ੍ਰਕਾਰ ਕਹਿ ਲਈਏ, ਟੱਲ ਕਹਿ ਲਓ, ਘੜਿਆਲ ਕਹਿ ਲਓ, ਟੱਲੀ ਕਹਿ ਲਓ, ਘੰਟੀ ਕਹਿ ਲਓ, ਭਾਵ ਤੇ ਇੱਕ ਹੀ ਹੈ ਨਾ। ਹਰ ਇੱਕ ਘੰਟੇ ਦੇ ਬਾਅਦ ਵਜਾਇਆ ਜਾਂਦਾ, ਭਾਵ ਕੀ ਹੈ, ਡਿਊਟੀਆਂ ਵਾਲੇ ਸਿੰਘ ਸੁਚੇਤ ਹੋ ਜਾਣ ਕਿੰਨਾ ਸਮਾਂ ਹੋ ਗਿਆ ਤੇ ਕਿੰਨਾ ਸਮਾਂ ਡਿਊਟੀ ਤੇ ਪਹੁੰਚਣ ਵਿੱਚ ਬਾਕੀ ਰਹਿ ਗਿਆ। ਸੰਗਤਾਂ ਨੂੰ ਵੀ ਸਮੇਂ ਦਾ ਪਤਾ ਲੱਗਦਾ ਰਹੇ। ਪੁਰਾਤਨ ਸਮੇਂ ਵਿੱਚ ਇਹ ਹੱਥ ਘੜੀਆਂ ਨਹੀਂ ਸਨ ਹੋਇਆ ਕਰਦੀਆਂ, ਗੁੱਟ ਤੇ ਬੰਨਣ ਵਾਲੀਆਂ। ਟਾਈਮ ਪੀਸ, ਕਲੋਕ, ਵਾਲ ਕਲੋਕ ਇਤਿਆਦਿਕ ਨਹੀਂ ਸੀ ਹੋਇਆ ਕਰਦੇ ਤੇ ਟਾਈਮ ਇਸ ਪ੍ਰਕਾਰ ਹੀ ਜਾਣਿਆ ਬੁੱਝਿਆ ਜਾਂਦਾ ਸੀ। ਇਹ ਪੁਰਾਤਨ ਰੀਤੀ ਚੱਲੀ ਆਉਂਦੀ ਹੈ, ਹਰ ਇੱਕ ਘੰਟੇ ਬਾਅਦ ਘੜਿਆਲ ਵਜਾਉਣਾ, ਟੱਲ ਵਜਾਉਣਾ, ਘੰਟੀ ਵਜਾਉਣੀ, ਟਾਈਮ ਦਾ ਪਤਾ ਲੱਗਦਾ ਰਹੇ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਜਿਵੇਂ ਵਕਤ ਦੱਸਣ ਵਾਸਤੇ ਘੜਿਆਲ ਘੜੀ ਘੜੀ ਮੂਰਤ ਮੂਰਤ ਪਿੱਛੋਂ ਵਜਾਏ ਜਾਂਦੇ ਨੇ, ਇਵੇਂ ਭਾਈ ਇਹ ਸਰੀਰ ਰੂਪੀ ਘੜਿਆਲ ਵੱਜ ਰਿਹਾ, ਪਲ ਪਲ ਘੜੀਆਂ ਤੇ ਮੂਰਤ ਜਿਹੜੇ ਗੁਜ਼ਰ ਰਹੇ ਨੇ, ਇਹੀ ਉਹੀ ਸਰੀਰ ਘੜਿਆਲ ਦਾ ਵੱਜਣਾ ਹੈ।
1: ਵਜਾਵਨ ਹਾਰੋ ਊਠ ਸਿਧਾਰੇ,
0: ਪਰ ਜਿਹੜਾ ਘੜਿਆਲ ਨੂੰ ਵਜਾਉਣ ਵਾਲਾ ਹੋਵੇ, ਜੇਕਰ ਉਹੀ ਉਹੀ ਉੱਠ ਕੇ ਚੱਲਿਆ ਜਾਵੇ,
1: ਤਬ ਫਿਰ ਬਾਜ ਨਾ ਪਹਿਓ,
0: ਫਿਰ ਉਹ ਜਿਹੜਾ ਘੜਿਆਲ ਹੈ ਉਹ ਬਾਜ ਨਾ ਪਾਇਓ। ਬਾਜ ਦਾ ਅਰਥ ਹੈ ਵੱਜਣਾ, ਨਾ ਪਾਇਓ ਨਹੀਂ ਹੁੰਦਾ ਹੈ, ਘੜਿਆਲ ਦਾ ਵੱਜਣਾ ਨਹੀਂ ਹੁੰਦਾ। ਵਜਾਉਣ ਵਾਲਾ ਹੀ ਚੱਲਿਆ ਗਿਆ, ਫਿਰ ਵਜਾਉਣਾ ਕਿਸਨੇ ਹੈ, ਫਿਰ ਨਹੀਂ ਵੱਜਦਾ। ਇਸੇ ਪ੍ਰਕਾਰ ਸਰੀਰ ਦੇ ਅੰਦਰ ਅਗਿਆਨ ਅਥਵਾ ਪ੍ਰਾਣ ਇਸ ਸਰੀਰ ਰੂਪੀ ਘੜੇ ਨੂੰ ਵਜਾਉਣ ਵਾਲੇ ਨੇ। ਆਤਮ ਗਿਆਨੀਆਂ ਦਾ ਅਗਿਆਨ ਚੱਲਿਆ ਜਾਵੇ ਤੇ ਸਰੀਰ ਸਾਧ ਸੰਗਤ ਜੀ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ, ਤੇ ਜਿਹੜਾ ਅਗਿਆਨੀ ਜੀਵ ਹੈ ਉਸਦੇ ਪ੍ਰਾਣ ਸਰੀਰ ਚੋਂ ਚਲੇ ਜਾਣ, ਸਰੀਰ ਮ੍ਰਿਤਕ ਹੋ ਜਾਂਦਾ ਹੈ, ਫਿਰ ਜੜ ਹੋ ਜਾਂਦਾ, ਫਿਰ ਸਰੀਰ ਰੂਪੀ ਘੜਾ ਨਹੀਂ ਵੱਜਦਾ ਹੈ।
1: ਜੈਸੇ ਕੁੰਭ ਉਦਕ ਪੂਰ ਆਨਿਓ,
0: ਮਹਾਰਾਜ ਜਿਹੜੇ ਪਰਮੇਸ਼ਰ ਜੀ ਦੇ ਨਾਲ ਗਿਆਨੀ ਪੁਰਖ ਮਿਲ ਰਹਿੰਦੇ ਨੇ, ਤਿੰਨਾਂ ਦੇ ਪ੍ਰਥਾਈ ਉਚਾਰੋ। ਸਤਿਗੁਰੂ ਜੀ ਬਚਨ ਕਰਦੇ ਨੇ, ਜੈਸੇ ਜਿਸ ਪ੍ਰਕਾਰ ਕੁੰਭ ਘੜਾ ਹੋਵੇ, ਉਦਕ ਪੂਰ ਆਨਿਓ, ਸਮੁੰਦਰ ਦੇ ਵਿੱਚੋਂ ਭਰ ਕਰਕੇ ਪਾਣੀ ਦਾ ਘੜਾ ਲੈ ਆਂਦਾ ਜਾਵੇ,
1: ਉਹ ਭਿੰਨ ਦਿਸਟੋ,
0: ਜਿਹੜਾ ਘੜੇ ਦੇ ਅੰਦਰ ਭਰਿਆ ਹੋਇਆ ਪਾਣੀ ਹੈ ਸਮੁੰਦਰ ਦੇ ਵਿੱਚੋਂ, ਉਹ ਹੁਣ ਸਮੁੰਦਰ ਨਹੀਂ ਦਿਸਦਾ। ਉਹਨੂੰ ਕੋਈ ਇਹ ਨਹੀਂ ਕਹਿੰਦਾ ਘੜੇ 'ਚ ਸਮੁੰਦਰ ਪਿਆ, ਕਹਿੰਦੇ ਘੜੇ ਦਾ ਪਾਣੀ ਹੈ। ਇਸ ਪ੍ਰਕਾਰ ਘੜੇ ਦਾ ਜਿਹੜਾ ਪਾਣੀ ਉਹ ਸਮੁੰਦਰ ਦੇ ਨਾਲੋਂ ਵੱਖਰਾ ਦਿਸਦਾ ਹੈ।
1: ਨਾਨਕ ਕੁੰਭ ਜਲੈ ਮਹਿ ਡਾਰਿਓ,
0: ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਹੇ ਭਾਈ ਜਿਸ ਵੇਲੇ ਉਹ ਘੜੇ ਵਾਲਾ ਪਾਣੀ ਫਿਰ ਤੋਂ ਜਲੈ ਮਹਿ ਡਾਰਿਓ, ਜਲ ਦੇ ਵਿੱਚ ਸਮੁੰਦਰ ਦੇ ਵਿੱਚ ਪਾ ਦਿੱਤਾ ਜਾਵੇ,
1: ਅੰਬ ਮਿਲੋ,
0: ਤੇ ਘੜੇ ਵਾਲਾ ਪਾਣੀ ਸਮੁੰਦਰ ਦੇ ਪਾਣੀ ਨਾਲ ਮਿਲ ਕੇ ਇੱਕਮਿਕ ਹੋ ਜਾਂਦਾ ਹੈ, ਫਿਰ ਸਮੁੰਦਰ ਦਾ ਵਿਸ਼ਾਲ ਜਲ ਤੇ ਘੜੇ ਦਾ ਥੋੜਾ ਜਲ ਵੱਖਰਾ ਨਹੀਂ ਰਹਿ ਜਾਂਦਾ। ਇਸੇ ਪ੍ਰਕਾਰ
1: ਜੈਸੇ ਕੁੰਭ ਉਦਕ ਪੂਰ ਆਨਿਓ,
0: ਭਾਈ ਪਰਮੇਸ਼ਰ ਜੀ ਸਾਗਰ ਰੂਪ ਨੇ, ਸਰੀਰਾ ਰੂਪੀ ਘੜੇ ਨੇ, ਤੇ ਜੋ ਪਰਮੇਸ਼ਰ ਜੀ ਦੀ ਪਰਤਖ ਜੋਤ ਅਥਵਾ ਆਤਮਾ ਹੈ ਨਾ, ਸਾਰੇ ਸਰੀਰਾਂ ਵਿੱਚ ਇਹ ਘੜੇ ਦਾ ਜਲ ਹੈ। ਸਰੀਰਾਂ ਰੂਪੀ ਘੜੇ ਸਾਗਰ ਰੂਪੀ ਪਰਮੇਸ਼ਰ ਜੀ ਦੇ ਵਿੱਚੋਂ ਸਾਖੀ ਚੇਤਨ ਜੂਤ ਰੂਪ ਦੇ ਨਾਲ ਅਥਵਾ ਪ੍ਰਾਣਾ ਸਵਾਸਾਂ ਦੇ ਨਾਲ ਭਰੇ ਹੋਏ ਹਨ।
1: ਉਹ ਭਿੰਨ ਦਿਸਟੋ,
0: ਤੇ ਜਦੋਂ ਤੱਕ ਇਹ ਸਰੀਰਾਂ ਰੂਪੀ ਘੜੇ ਬਣੇ ਹੋਏ ਨੇ, ਉਦੋਂ ਤੱਕ ਇਹ ਸਰੀਰਾਂ ਰੂਪੀ ਘੜੇ ਤੇ ਸਰੀਰਾਂ ਦੇ ਅੰਦਰ ਦੀ ਜਿਹੜੀ ਆਤਮਾ ਹੈ ਉਹ ਪਰਮੇਸ਼ਰ ਤੋਂ ਵੱਖਰੀ ਪ੍ਰਤੀਤ ਹੁੰਦੀ ਹੈ।
1: ਓ ਨਾਨਕ ਕੁੰਭ ਜਲੈ ਮਹਿ ਡਾਰਿਓ,
0: ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਜਦੋਂ ਸਰੀਰ ਰੂਪੀ ਘੜੇ ਦੀ ਆਤਮਾ ਸਾਗਰ ਸਰੂਪ ਪਰਮੇਸ਼ਰ ਜੀ ਦੇ ਵਿੱਚ ਲੀਨ ਹੋ ਜਾਂਦੀ ਹੈ, ਮਿਲ ਜਾਂਦੀ ਹੈ,
1: ਅੰਬ ਮਿਲੋ,
0: ਜਿਵੇਂ ਘੜੇ ਦਾ ਜਲ ਸਾਗਰ ਵਿੱਚ ਮਿਲ ਜਾਂਦਾ ਹੈ, ਫਿਰ ਇਹ ਜੀਵ ਆਤਮਾ ਪਰਮੇਸ਼ਰ ਜੀ ਵਿੱਚ ਮਿਲ ਕੇ ਪਰਮੇਸ਼ਰ ਜੀ ਦੇ ਨਾਲ ਇੱਕਮਿਕ ਹੋ ਜਾਂਦੀ ਹੈ, ਤਾਣੇ ਪੇਟੇ ਵਾਂਗੂ ਇੱਕਮਿਕ ਹੋ ਜਾਂਦੀ ਹੈ। ਸੋ ਇਸੇ ਪ੍ਰਕਾਰ ਜਿਵੇਂ ਪਾਣੀ ਨਾਲ ਪਾਣੀ ਮਿਲ ਜਾਵੇ ਵੱਖਰਾ ਨਹੀਂ ਨਾ ਹੋ ਸਕਦਾ, ਜੀਵ ਆਤਮਾ ਪਰਮੇਸ਼ਰ ਜੀ ਦੇ ਵਿੱਚ ਭੇਦ ਹੋ ਜਾਂਦੀ ਹੈ, ਫਿਰ ਕਦਾਚਿਤ ਵੀ ਕਦੇ ਵੀ ਕਿਸੇ ਵੀ ਕਾਲ ਕਿਸੇ ਯੁੱਗ ਕਿਸੇ ਸਦੀ ਵਿੱਚ ਵੱਖਰੀ ਨਹੀਂ ਹੋ ਸਕਦੀ। ਫਿਰ ਜੀਵ ਬ੍ਰਹਮ ਜੀ ਦੇ ਨਾਲ ਮਿਲ ਕਰਕੇ ਬ੍ਰਹਮ ਰੂਪ ਹੀ ਹੋ ਰਹਿੰਦਾ ਹੈ ਜੀਓ।
1: ਸਾਰਗ ਮਹਲਾ ਪੰਜਵਾ,
0: ਸਤਿਗੁਰ ਦੇਵ ਪਿਤਾ ਇਸ ਪ੍ਰਕਾਰ ਆਤਮ ਗਿਆਨ ਦਾ ਗਿਆਨ ਬਖਸ਼ਿਸ਼ ਕਰਨਾ ਕਰਦੇ ਨੇ। ਫਿਰ ਸਤਿਗੁਰਾਂ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਹੋਰ ਉਪਦੇਸ਼ ਤਾਈ ਸਾਡੇ ਤਾਈਂ ਫਰਮਾ ਕਰਕੇ ਬਖਸ਼ੋ, ਤੇ ਸਤਿਗੁਰੂ ਜੀ ਸਾਰੰਗ ਰਾਗ ਦੇ ਅੰਦਰ ਉਪਦੇਸ਼ ਫਰਮਾਉਂਦੇ ਹਨ।
1: ਆਪ ਪੁੱਛਾ ਕਿਆ ਕਹਾ,
0: ਭਾਈ ਜਦੋਂ ਤੱਕ ਸਰੀਰ ਵਿੱਚ ਪ੍ਰਾਣ ਚੱਲਦੇ ਨੇ, ਜਦੋਂ ਤੱਕ ਰਸਨਾ ਨਾਮ ਨੂੰ ਬੋਲਦੀ ਹੈ, ਜਦੋਂ ਤੱਕ ਇਸ ਸਰੀਰ ਨੂੰ ਕਾਲ ਗ੍ਰਸ ਨਹੀਂ ਲੈਂਦਾ, ਖਾ ਨਹੀਂ ਲੈਂਦਾ, ਉਦੋਂ ਤੱਕ ਨਾਮ ਜਪਦੇ ਰਹੋ। ਨਹੀਂ ਤੇ ਜਦੋਂ ਜਿਸ ਵੇਲੇ ਜਮ ਆ ਗਏ ਨਾ, ਅਬ ਪੂਛੇ ਕਿਆ ਕਹਾ, ਤੇ ਜਮ ਆ ਕਰਕੇ ਪੁੱਛਣਗੇ ਕਿਆ ਤੁਮ ਖਟਿਆ ਕਹਾ ਗਵਾਇਆ, ਚਲੋ ਸਤਾਬ ਦੀਵਾਨ ਬੁਲਾਇਆ, ਦੁਨੀਆਂ ਵਿੱਚ ਕੀ ਤੂੰ ਖਟਿਆ ਤੇ ਕੀ ਗਵਾਇਆ, ਚੱਲ ਤੇਰੇ ਹਿਸਾਬ ਕਰਨ ਦਾ ਸਮਾਂ ਹੋ ਗਿਆ, ਪਰਮੇਸ਼ਰ ਜੀ ਨੇ ਸੱਦ ਲਿਆ ਤੈਨੂੰ। ਤੇ ਸਾਧ ਸੰਗਤ ਜੀ ਹਜ਼ੂਰ ਫਰਮਾਉਂਦੇ ਨੇ ਅਬ ਪੂਛੈ, ਜਿਸ ਵੇਲੇ ਐਵੇਂ ਪੁੱਛਣਾ ਕੀਤਾ ਕਿਆ ਕਹਾ, ਪਰਮੇਸ਼ਰ ਜੀ ਦੇ ਸਨਮੁਖ ਕੀ ਕਵੇਗਾ ਕਿ ਕਿੰਨੇ ਚੰਗੇ ਕਰਮ ਕੀਤੇ, ਕਿੰਨੀ ਬੰਦਗੀ ਕੀਤੀ।
1: ਲੈਨੋ ਨਾਮ ਅੰਮ੍ਰਿਤ ਰਸ ਨੀਕੋ,
0: ਜੋ ਨਾਮ ਅੰਮ੍ਰਿਤ ਰਸ ਸਾਰਿਆਂ ਤੋਂ ਚੰਗਾ ਹੈ, ਜਨਮ ਮਰਨ ਤੋਂ ਰਹਿਤ ਕਰਨ ਵਾਲਾ ਸੀ, ਉਸ ਅੰਮ੍ਰਿਤ ਨਾਮ ਨੂੰ ਲੈਣ ਵਾਸਤੇ, ਨਾਮ ਨੂੰ ਜਪਣ ਵਾਸਤੇ ਸਰੀਰ ਨੂੰ ਧਾਰਨ ਕਰਕੇ ਦੁਨੀਆਂ ਤੇ ਆਇਆ ਸੀ।
1: ਬਾਬਰ ਬਿਖ ਸਿਉ ਗਹਿ ਰਹਾ,
0: ਪਰ ਇਹ ਜਿਹੜਾ ਜੀਵ ਹੈ ਨਾ, ਬਾਬਰਾ ਹੋ ਗਿਆ, ਮਾਇਆ ਦਾ ਚਮਤਕਾਰਾ ਦੇਖ ਕੇ ਝੱਲਾ ਹੋ ਗਿਆ, ਕਮਲਾ ਹੋ ਗਿਆ, ਬਿਨ ਨਾਵੈ ਜੱਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ, ਫਿਰ ਜੀਵ ਝੱਲੇ ਹੋਏ ਕਮਲੇ ਹੋਏ, ਬਿਖ ਸਿਉ ਗਹਿ ਰਹਾ, ਬਿਖ ਨਾਮ ਮਾਇਆ ਦਾ ਹੈ, ਮਾਇਆ ਦੇ ਨਾਲ ਇਸ ਨੂੰ ਧਾਰਨ ਕਰਨ ਵਾਸਤੇ ਕਮਲਾ ਹੋਇਆ, ਪਾਗਲ ਹੋਇਆ, ਝੱਲਾ ਹੋਇਆ, ਦੌੜਾ ਹੀ ਫਿਰਦਾ ਰਿਹਾ, ਉਮਰ ਬਤੀਤ ਕਰ ਦਿੱਤੀ, ਇਸੇ ਪ੍ਰਕਾਰ ਤੇ ਨਾਮ ਨੂੰ ਜਪਿਆ ਹੀ ਨਹੀਂ ਹੈ। ਵਿਸਰਾਮ ਦੇ ਕਰਕੇ ਸਤਿਗੁਰੂ ਜੀ ਬਚਨ ਕਰਦੇ ਹਨ, ਜੀਓ
1: ਜਨਮ ਚਿਰੰਕਾਲ ਪਾਇਓ।
0: ਸਾਧ ਸੰਗਤ ਜੀ, ਸਰਬਤ ਲੋਕਾਈ ਨੂੰ ਸਾਂਝਾ ਉਪਦੇਸ਼ ਹੈ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ। ਹਜ਼ੂਰ ਫਰਮਾਉਂਦੇ ਨੇ, ਹੇ ਪ੍ਰਾਣੀ, ਹੇ ਭਾਈ, ਦੁਰਲੱਭ ਜਨਮ, ਬੜਾ ਅਮੁੱਲਕ ਦੁਰਲੱਭ ਮਨੁੱਖਾ ਕੀਮਤੀ ਜਨਮ ਤੈਨੂੰ ਪ੍ਰਾਪਤ ਹੋਇਆ, ਇਸ ਦੇਹੀ ਕਹੋ ਸਿਮਰ ਹੈ ਦੇਵ, ਜਿਸ ਨੂੰ ਦੇਵਤੇ ਵੀ ਲੋਚਦੇ ਨੇ। ਕਬੀਰ, ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰ ਹੈ ਬਾਰ, ਜਿਹੜਾ ਬਾਰ ਬਾਰ ਪ੍ਰਾਪਤ ਨਹੀਂ ਹੁੰਦਾ। ਇਹ ਮਨੁੱਖਾ ਜਨਮ ਚਿਰੰਕਾਲ ਪਾਇਓ, 84 ਲੱਖ ਜੂਨੀਆਂ ਨੂੰ ਭੋਗਦਿਆਂ ਚਿਰ ਕਾਲ ਲੰਘ ਗਿਆ, ਬਹੁਤ ਲੰਬਾ ਸਮਾਂ ਲੰਘ ਗਿਆ, ਤੇ ਵਿਗਿਆਨੀ ਕਹਿੰਦੇ ਨੇ 7.5 ਖਰਬ ਸਾਲਾਂ ਦਾ ਸਮਾਂ ਲੰਘ ਜਾਂਦਾ ਹੈ 84 ਲੱਖ ਜੂਨੀਆਂ ਭੋਗਦਿਆਂ। ਹਜ਼ੂਰ ਫਰਮਾਉਂਦੇ ਨੇ, ਭਾਈ ਬੜਾ ਚਿਰ ਕਾਲ ਲੰਬਾ ਸਮਾਂ ਲੰਘ ਗਿਆ, ਫਿਰ ਤੈਨੂੰ ਮਨੁੱਖਾ ਦੁਰਲੱਭ ਜਨਮ ਦੀ ਪ੍ਰਾਪਤ

0: ਨਾਮ ਮਾਇਆ ਦਾ ਬਦਲਾ ਵੱਟੇ ਦੇ ਵਿੱਚ, ਮਾਇਆ ਦੇ ਵੱਟੇ, ਮਾਇਆ ਦੀ ਪ੍ਰਾਪਤੀ ਦੇ ਬਦਲੇ। ਨਾਮ ਜਪੇ ਤੋਂ ਬਿਨਾ ਅਮੋਲਕ ਮਨੁੱਖਾ ਜਨਮ ਬਤੀਤ ਹੁੰਦਾ ਜਾ ਰਿਹਾ ਹੈ।
1: ਗਾਥੂਰੀ ਕੋ ਗਾਹਕ ਆਇਓ,
0: ਭਾਈ ਇਹ ਤੇ ਐਵੇਂ ਹੈ ਜਿਵੇਂ ਕੋਈ ਸ਼ਾਹੂਕਾਰ ਆਪਣੇ ਗੁਮਾਸ਼ਤੇ ਨੂੰ, ਆਪਣੇ ਨੌਕਰ ਨੂੰ ਧਨ ਦੇ ਕੇ ਭੇਜੇ ਕਿ ਜਾ ਕੇ ਕਸਤੂਰੀ ਦਾ ਵਪਾਰ ਕਰਕੇ ਲੈ ਕੇ ਆ, ਕਸਤੂਰੀ ਖੁਸ਼ਬੂਦਾਰ ਸੁਗੰਧੀਦਾਰ ਪਛਾਣ ਕਰਕੇ ਤੇ ਖਰੀਦ ਕੇ ਲੈ ਕੇ ਆ, ਤੇ ਜਿਹੜਾ ਗੁਮਾਸ਼ਤਾ ਹੈ ਸ਼ਾਹੂਕਾਰ ਦਾ ਉਹ ਗਾਹਕ ਬਣ ਕੇ ਕਸਤੂਰੀ ਦਾ ਆਇਆ ਹੋਵੇ।
1: ਦਿਓ ਕਾਲਰ ਬਿਰਖ ਜੇ ਵਹਾ,
0: ਇਸ ਪ੍ਰਕਾਰ ਜਾ ਕੇ ਬਾਜ਼ਾਰ ਦੇ ਵਿੱਚ ਕਸਤੂਰੀ ਤੇ ਖਰੀਦੇ ਹੀ ਨਾ, ਕਲਰ ਦਾ ਚਿੱਟਾ ਰੰਗ ਵੇਖ ਕੇ ਉਸ ਦਾ ਗੱਡਾ ਲੱਦ ਲਵੇ, ਤੇ ਜਵਾਹਾਂ ਜਿਹੜਾ ਕਮਾਦ ਵਿੱਚ ਅਕਸਰ ਹੁੰਦਾ, ਜਦੋਂ ਬੜੀ ਪਾਣੀ ਦੀ ਔੜ ਲੱਗਦੀ ਉਦੋਂ ਪੈਦਾ ਹੁੰਦਾ, ਜਦੋਂ ਮੀਂਹ ਪੈਂਦਾ ਉਦੋਂ ਜਵਾਹਾਂ ਸੜ ਜਾਂਦਾ। ਇਸ ਪ੍ਰਕਾਰ ਫਾਲੇ ਇਤਿਆਦਿਕ ਵੀ ਕੋਈ ਨਹੀਂ ਲੱਗਦਾ, ਨਿਕੰਮਾ ਹੁੰਦਾ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਕੋਈ ਜਵਾਹਾਂ ਦਾ ਗੱਡਾ ਤੇ ਕਲਰ ਦਾ ਗੱਡਾ ਭਰ ਕੇ ਲੈ ਜਾਵੇ ਤੇ ਕਸਤੂਰੀ ਖਰੀਦੇ ਹੀ ਨਾ, ਭਾਈ ਉਸ ਨੂੰ ਸਿਆਣਾ ਨਹੀਂ ਕਿਹਾ ਜਾ ਸਕਦਾ। ਉਸ ਨੂੰ ਮਾਲਕ ਤੋਂ ਝਿੜਕਾਂ ਪੈਂਦੀਆਂ ਨੇ, ਮਾਲਕ ਦੇ ਦਰ ਤੇ ਦੁਰਕਾਰਿਆ ਜਾਂਦਾ, ਭੇਜਿਆ ਸੀ ਕਸਤੂਰੀ ਲੈਣ ਤੇ ਲੱਦ ਕੇ ਕਲਰ ਲੈ ਆਇਆ। ਇਸੇ ਪ੍ਰਕਾਰ
1: ਧੂਰੀ ਕੋ ਗਾਹਕ ਆਇਓ,
0: ਸ਼ਾਹੂਕਾਰ ਪਾਤਸ਼ਾਹਾਂ ਦੇ ਪਾਤਸ਼ਾਹ ਪਰਮੇਸ਼ਰ ਜੀ ਨੇ ਗੁਮਾਸ਼ਤਾ ਕੌਣ ਹੈ, ਇਹ ਜੀਵ, ਇਸ ਜੀਵ ਗੁਮਾਸ਼ਤੇ ਨੂੰ, ਜੀਵ ਨੌਕਰ ਨੂੰ ਸਵਾਸਾ ਰੂਪੀ ਧਨ ਦੇ ਕੇ ਭੇਜਿਆ ਹੈ। ਜੀਵ ਸੰਸਾਰ ਤੇ ਜਾ ਕੇ ਨਾ ਸਤਿਗੁਰੂ ਜੀ ਦੇ ਪਾਸੋਂ ਭਗਤੀ ਰੂਪੀ ਕਸਤੂਰੀ ਪ੍ਰਾਪਤ ਕਰ ਅਤੇ ਅੰਤਹਿਕਰਨ ਰੂਪੀ ਗੱਡੇ ਤੇ ਲੱਦ ਕੇ ਲੈ ਕੇ ਆ, ਤੈਨੂੰ ਸਵਾਸਾਂ ਰੂਪੀ ਪੂੰਜੀ ਦਿੱਤੀ ਹੈ। ਪਰ ਇਹ ਜਿਹੜਾ ਜੀਵ ਹੈ ਨਾ, ਸਾਧ ਸੰਗਤ ਜੀ ਵਿਕਾਰਾਂ ਰੂਪੀ ਆ ਕੇ ਕਲਰ ਲੱਦ ਲੈਂਦਾ। ਇਸੇ ਪ੍ਰਕਾਰ ਜੋ ਰਾਗ ਤੇ ਦੁਵੈਸ਼ ਰੂਪੀ ਜਵਾਹਾਂ ਹਿਰਦਾ ਰੂਪੀ ਗੱਡਾ ਉਹਦੇ ਨਾਲ ਹੀ ਭਰ ਲੈਂਦਾ ਹੈ। ਸੋ ਸਤਿਗੁਰੂ ਜੀ ਬਚਨ ਕਰਦੇ ਨੇ, ਜੀਵ ਆਇਆ ਹੈ ਕਸਤੂਰੀ ਭਗਤੀ ਦਾ ਗਾਹਕ ਬਣ ਕੇ ਸਤਿਗੁਰੂ ਜੀ ਦੇ ਪਾਸੋਂ ਵਿਹਾਜਨ ਖਰੀਦਣ ਵਾਸਤੇ।
1: ਦਿਓ ਕਾਲਰ ਬਿਰਖ ਜੇ ਵਹਾ,
0: ਪਰ ਅੰਤਸ਼ਕਰਨ ਰੂਪੀ ਗੱਡੇ ਦੇ ਉੱਪਰ ਵਿਕਾਰਾਂ ਰੂਪੀ ਕਲਰ ਲੱਦ ਲਿਆ ਤੇ ਵਰਾਗ ਦਵੈਸ਼ ਰੂਪੀ ਜਵਾਹਾਂ ਇਸ ਦੇ ਉੱਪਰ ਲੱਦ ਲਿਆ। ਜਿਹੜਾ ਸਤਿਗੁਰੂ ਜੀ ਦੇ ਉਪਦੇਸ਼ ਰੂਪੀ ਮੀਂਹ ਪੈਣ ਦੇ ਨਾਲ ਸੜ ਜਾਂਦਾ, ਐਸੇ ਜਵਾਹਾਂ ਨੂੰ ਵੀ ਲੱਦ ਕੇ ਲੈ ਚੱਲਿਆ। ਫਿਰ ਵਾਹਿਗੁਰੂ ਜੀ ਦੇ ਦਰ ਤੇ ਸਨਮਾਨਿਆ ਨਹੀਂ, ਦੁਰਕਾਰਿਆ ਜਾਂਦਾ। ਤੈਨੂੰ ਮਨੁੱਖਾ ਜਨਮ ਦਿੱਤਾ ਸਤਿਗੁਰੂ ਜੀ ਦੇ ਪਾਸੋਂ, ਇਹ ਭਗਤੀ ਦੀ ਕਸਤੂਰੀ ਪ੍ਰਾਪਤ ਹੀ ਨਹੀਂ ਕੀਤੀ, ਜਾ ਹੁਣ ਤੈਨੂੰ ਨਰਕਾਂ 'ਚ ਪਾਇਆ ਜਾਂਦਾ। ਤੂੰ ਮਨੁੱਖਾ ਜਨਮ ਦੀ ਕਦਰ ਨਹੀਂ ਕੀਤੀ, ਜਾ ਹੁਣ ਤੈਨੂੰ 84 ਲੱਖ ਜੂਨੀਆਂ ਵਿੱਚ ਪਾਇਆ ਜਾਂਦਾ ਹੈ।
1: ਆਇਓ ਲਾਭ ਲਾਭਨ ਕਹਿ ਤਾਈ,
0: ਹੇ ਭਾਈ ਤੂੰ ਤੇ ਸੰਸਾਰ ਦੇ ਵਿੱਚ ਲਾਭ ਨੂੰ ਲੱਭਣ ਵਾਸਤੇ, ਨਾਮ ਜਪ ਰੂਪੀ ਲਾਭ ਨੂੰ ਪ੍ਰਾਪਤ ਕਰਨ ਵਾਸਤੇ ਆਇਆ ਹੈ।
1: ਮੋਹਨ ਠਾਕੁਰ ਸਿਉ ਉਲਝ ਬਹਾ,
0: ਮੋਹਨ ਨੰਨੇ ਨੂੰ ਸਿਹਾਰੀ ਹੈ, ਅਰਥ ਬਣੇਗਾ ਮੋਹਣੀ, ਜਿਹੜੀ ਮਨ ਨੂੰ ਮੋਹ ਲੈਣ ਵਾਲੀ ਠਗੌਰੀ, ਠੱਗੀਆਂ ਮਾਰਨ ਵਾਲੀ ਮਾਇਆ ਨਾ, ਮਨ ਨੂੰ ਮੋਹ ਕਰਕੇ ਠੱਗ ਲੈਣ ਵਾਲੀ ਹੈ ਹਿਰਦੇ ਚੋਂ ਸ਼ੁਭ ਗੁਣਾਂ ਨੂੰ। ਐਸੀ ਠੱਗੀ ਮਾਰਨ ਵਾਲੀ ਮਨ ਮੋਹਣੀ ਮਾਇਆ ਦੇ ਵਿੱਚ ਹੀ ਉਲਝ ਕਰਕੇ ਰਹਿ ਗਿਆ ਹੈ।
1: ਕੱਚ ਬਾਦਰਾ ਲਾਲ ਖੋਈ ਹੈ,
0: ਕੱਚ ਨੂੰ ਖਰੀਦਣ ਵਾਸਤੇ, ਕੱਚ ਕੀ ਹੈ ਵਿਕਾਰ, ਇਹਨਾਂ ਨੂੰ ਖਰੀਦਣ ਵਿਹਾਜਣ ਭੋਗਣ ਵਾਸਤੇ ਲਾਲ ਖੋਈ ਹੈ। ਲਾਲ ਦੀ ਨਿਆਈ ਅਮੁੱਲਕ ਆਪਣੇ ਮਨੁੱਖਾ ਜਨਮ ਨੂੰ ਵਿਅਰਥ ਬਤੀਤ ਕਰ ਰਿਹਾ ਹੈ। ਇਸੇ ਪ੍ਰਕਾਰ
1: ਕੱਚ ਬਾਦਰਾ ਲਾਲ ਖੋਈ ਹੈ,
0: ਕੱਚ ਬਾਦਰਾ ਲਾਲ, ਲਾਲ ਪਿਆਰਾ ਪਰਮੇਸ਼ਰ, ਤਿਸ ਦਾ ਲਾਲ ਅਮੁੱਲਕ ਹੈ ਨਾਮ, ਜਪਣਾ ਸੀ ਨਾਮ ਨੂੰ, ਪਰ ਨਾਮ ਦੇ ਬਾਦਰਾ ਕਾਚ, ਨਾਮ ਦੇ ਬਦਲੇ ਦੇ ਵਿੱਚ ਸਵਾਸਾਂ ਨੂੰ ਖਰਚ ਕਰਕੇ ਤੂੰ ਕੱਚ ਹੀ ਇਕੱਠਾ ਕਰੀ ਜਾ ਰਿਹਾ, ਇਹ ਮਾਇਆ ਦੇ ਟੁਕੜੇ। ਇਸੇ ਪ੍ਰਕਾਰ ਲੋਭ ਲਾਲਚ ਰਾਗ ਦਵੈਸ਼ ਅਤੇ ਵਿਕਾਰਾਂ ਨੂੰ ਭੋਗਣ ਰੂਪੀ ਕੱਚ ਇਕੱਠਾ ਕਰੀ ਜਾ ਰਿਹਾ ਮਨੁੱਖਾ ਜਨਮ, ਤੇ ਲਾਲਾਂ ਦੀ ਨਿਆਈ ਜਿਹੜੇ ਅਮੁੱਲਕ ਸਵਾਸ ਨੇ ਕਿਸੇ ਕੀਮਤ ਤੇ ਖਰੀਦੇ ਨਹੀਂ ਜਾ ਸਕਦੇ। ਕੋਈ ਰਾਜਾ ਕੋਈ ਮਹਾਰਾਜਾ ਚੜ੍ਹਾਈ ਕਰ ਜਾਵੇ ਤੇ ਸਾਧ ਸੰਗਤ ਜੀ ਰਾਣੀਆਂ ਕਹਿਣ ਵੈਦਾਂ ਨੂੰ ਦੌਲਤ ਲੈ ਕੇ ਰਾਜੇ ਨੂੰ ਸਾਹ ਦੇ ਦਿਓ ਤੇ ਨਹੀਂ ਦਿੱਤੇ ਜਾ ਸਕਦੇ। ਜਿਸ ਵੇਲੇ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਬਿਮਾਰ ਹੋਇਆ ਨਾ, ਤੇ ਇਸ ਦੀ ਮਹਾਰਾਣੀ ਨੇ ਉਸ ਵੇਲੇ ਲੰਡਨ ਇੰਗਲੈਂਡ 'ਚੋਂ ਇੱਕ ਵੈਦ ਇੱਕ ਡਾਕਟਰ ਬੁਲਾਇਆ, ਜਿਹੜਾ ਡਾਕਟਰ ਅਤਿਅੰਤ ਸਿਆਣਾ ਸੀ, ਜਿਸ ਦੇ ਵਾਸਤੇ ਗੋਰਿਆਂ ਦੇ ਵਿੱਚ ਵੀ ਇਹ ਕਹਾਵਤ ਪ੍ਰਚਲਿਤ ਸੀ ਕਿ ਇਹ ਡਾਕਟਰ ਰੋਗੀ ਨੂੰ ਮੌਤ ਦੇ ਮੂੰਹ 'ਚੋਂ ਕੱਢ ਕੇ ਲੈ ਆਉਂਦਾ। ਸਾਧ ਸੰਗਤ ਜੀ ਜਿਸ ਵੇਲੇ ਉਸ ਡਾਕਟਰ ਨੂੰ ਬੁਲਾਇਆ ਨਾ, ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਕਰਵਾਈ ਗਈ, 101 ਅਖੰਡ ਪਾਠ ਸਾਹਿਬ ਕਰਵਾਇਆ ਗਿਆ। ਮਹਾਰਾਜਾ ਭੁਪਿੰਦਰ ਸਿੰਘ ਦੀ ਸਿਹਤ ਵਿੱਚ ਕੁਝ ਸੁਧਾਰ ਹੋਇਆ, ਪਰ ਇਸੇ ਪ੍ਰਕਾਰ ਕਰਮਾਂ ਦਾ ਫਲ ਤੇ ਮਿਲਣਾ ਹੀ ਸੀ। ਜਦੋਂ ਅੰਤ ਸਮਾਂ ਆ ਜਾਵੇ ਉਹ ਕਿਸੇ ਦਾ ਟਲਦਾ ਨਹੀਂ। ਸਾਧ ਸੰਗਤ ਜੀ, ਰੋਗ ਐਸਾ ਭਿਆਨਕ ਲੱਗਿਆ ਸੀ, ਜਿਸ ਵੇਲੇ ਰੋਗ ਦੇ ਨਾਲ ਫਿਰ ਹਾਲਤ ਵਿਗੜੀ ਨਾ, ਤੇ ਮਹਾਰਾਣੀ ਨੇ ਉਸ ਡਾਕਟਰ ਨੂੰ ਆਪਣੇ ਕੋਲ ਸੱਦਿਆ ਤੇ ਪਰਦੇ ਦੇ ਪਿੱਛੇ ਖਲੋ ਕੇ ਕਹਿਣ ਲੱਗੀ, ਡਾਕਟਰ ਸਾਹਿਬ, ਤੁਹਾਡੀ ਲੰਡਨ ਚੋਂ ਇੱਥੇ ਇੰਡੀਆ ਵਿੱਚ ਪੰਜਾਬ ਭਾਰਤ ਆ ਕੇ ਮਹਾਰਾਜੇ ਨੂੰ ਚੈੱਕਅਪ ਕਰਨ ਦੀ ਜਿਹੜੀ ਫੀਸ 1,00,000 ਰੁਪਈਆ ਹੈ, ਅੱਜ ਵੀ ਡਾਕਟਰ ਕੋਲ ਜਾਈਏ ਪਰਚੀ ਫੀਸ ਲੱਗਦੀ ਹੈ ਨਾ, 100, 200, 500, 1,000 ਸਭ ਦੀ ਆਪੋ ਆਪਣੀ। ਉਸ ਡਾਕਟਰ ਦੀ ਫੀਸ ਉਸ ਸਮੇਂ 1,00,000 ਰੁਪਈਆ ਸੀ, ਜਿਹੜੇ ਅੱਜ ਦੇ 2 ਕਰੋੜਾਂ ਬਣਦੇ ਹੋਣਗੇ। ਤੇ ਮਹਾਰਾਣੀ ਕਹਿਣ ਲੱਗੀ, ਤੁਹਾਡੀ 1,00,000 ਰੁਪਈਆ ਫੀਸ ਹੈ ਡਾਕਟਰ ਸਾਹਿਬ। ਵੈਦ ਜੀ, 1,00,000 ਦੀ ਤੇ ਗੱਲ ਕੀ ਹੈ, ਜਿੰਨੇ ਲੱਖ ਤੁਸੀਂ ਆਪਣੇ ਮੂੰਹੋਂ ਬੋਲਦੇ ਹੋ ਤੁਹਾਡੇ ਕਦਮਾਂ ਤੇ ਢੇਰ ਕਰਦੇ ਆ, ਪਰ ਮੇਰੇ ਮਹਾਰਾਜੇ ਨੂੰ ਬਚਾ ਦਿਓ। ਲੰਡਨ ਤੋਂ ਆਏ ਹੋਏ ਉਸ ਡਾਕਟਰ ਨੇ ਨੀਵੀਂ ਪਾ ਲਈ, ਸਿਰ ਝੁਕਾ ਲਿਆ, ਅੱਖਾਂ ਨੀਵੀਆਂ ਕਰ ਲਈਆਂ ਤੇ ਕਹਿਣ ਲੱਗਾ, ਮਹਾਰਾਣੀ, ਇਹ ਸਮਾਂ ਜਿਸ ਦਿਨ ਮੇਰੇ ਤੇ ਆ ਗਿਆ ਮੇਰਾ ਵੀ ਨਹੀਂ ਟਲਣਾ, ਤੇ ਜਦੋਂ ਮੇਰਾ ਆਪਣਾ ਨਹੀਂ ਟਲਣਾ ਤੇ ਮੈਂ ਦੂਜੇ ਦਾ ਕਿਵੇਂ ਟਲਦੇ ਆ। ਹੁਣ ਕਿਸੇ ਦਵਾਈ ਦਾ ਅਸਰ ਨਹੀਂ ਹੋਣਾ, ਹੁਣ ਜੀਵਨ ਨਹੀਂ ਵਧਾਇਆ ਜਾ ਸਕਦਾ, ਹੁਣ ਲਾਈਫ ਵਧਾਉਣ ਵਾਲੀਆਂ, ਜ਼ਿੰਦਗੀ ਵਧਾਉਣ ਵਾਲੀਆਂ, ਜੀਵਨ ਵਰਧਕ ਕਿੰਨੀਆਂ ਦਵਾਈਆਂ ਦੇ ਲਈਏ, ਹੁਣ ਅਸਰ ਨਹੀਂ ਹੋਣਾ, ਹੁਣ ਸਾਹ ਮੁੱਕ ਗਏ, ਹੁਣ ਸਮਾਂ ਆ ਗਿਆ। ਸਾਧ ਸੰਗਤ ਜੀ, ਐਸੇ ਸਵਾਸ ਜਿਹੜੇ ਲੱਖਾਂ ਕਰੋੜਾਂ ਅਰਬਾਂ ਖਰਬਾਂ ਦੇ ਨਾਲ ਖਰੀਦੇ ਨਹੀਂ ਜਾ ਸਕਦੇ। ਸਤਿਗੁਰੂ ਜੀ ਬਚਨ ਕਰਦੇ ਨੇ, ਕਾਚ ਬਾਦਰ ਹੈ ਲਾਲ ਖੋਈ ਹੈ, ਕੱਚ ਦੇ ਬਦਲੇ, ਵਿਸ਼ੇ ਵਿਕਾਰਾਂ ਦੇ ਬਦਲੇ, ਵਿਸ਼ੇ ਸੁੱਖ ਨੂੰ ਭੋਗਣ ਦੇ ਬਦਲੇ, ਲਾਲਾਂ ਦੀ ਨਿਆਈ ਅਮੋਲਕ ਸਵਾਸਾਂ ਨੂੰ ਤੇ ਲਾਲਾਂ ਦੀ ਨਿਆਈ ਅਮੋਲਕ ਜੀਵਨ ਨੂੰ ਖੋਈ ਹੈ। ਬਤੀਤ ਕਰ ਰਹੇ ਵਿਹਾਰ ਰਹੇ ਹੋ, ਗੁਜ਼ਾਰ ਰਹੇ ਹੋ, ਬਰਬਾਦ ਕਰ ਰਹੇ ਹੋ,
1: ਫਿਰ ਇਹੋ ਅਵਸਰ ਕਦ ਲਹਾ।
0: ਭਾਈ ਵਿਚਾਰ ਕਰਕੇ ਦੇਖੋ, ਫਿਰ ਇਹ ਅਵਸਰ, ਫਿਰ ਇਹ ਸਮਾਂ, ਫਿਰ ਇਹ ਮੌਕਾ ਕਦੋਂ ਮਿਲੇਗਾ ਮਨੁੱਖਾ ਜਨਮ ਵਾਲਾ? ਅਜਾਈ ਚਲਿਆ ਗਿਆ ਨਾ, ਤੇ 84 ਲੱਖ ਜੂਨੀਆਂ ਨੂੰ ਭੋਗਦੇ ਫਿਰੋਂਗੇ, ਫਿਰ ਇਹ ਸਮਾਂ ਕਦੋਂ ਮਿਲੇਗਾ? ਅਰਥਾਤ ਬਹੁੜੋ, ਇਹ ਸਮਾਂ ਹੱਥ ਨਹੀਂ ਲੱਗਦਾ ਹੈ।
1: ਪਰਾਧ ਏਕ ਗੁਣ ਨਾਹੀ।
0: ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਸਾਰੇ ਜੀਵਨ ਭਰ ਦੇ ਵਿੱਚ ਸਾਰੇ ਅਪਰਾਧ ਹੀ ਅਪਰਾਧ ਕੀਤੇ ਨੇ, ਇੱਕ ਵੀ ਗੁਣ ਧਾਰਨ ਨਹੀਂ ਕੀਤਾ ਹੈ।
1: ਠਾਕੁਰ ਛੋੜਹਿ ਦਾਸ ਭਜਹਾ।
0: ਫਿਰ ਠਾਕੁਰ ਜੀ ਨੂੰ, ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਪਰਮੇਸ਼ਰ ਜੀ ਨੂੰ ਸਿਮਰਨਾ ਛੱਡ ਕੇ ਦਾਸ ਸੱਸੇ ਨੂੰ ਸਿਹਾਰੀ ਹੈ, ਅਰਥ ਬਣੇਗਾ ਦਾਸੀ। ਜੋ ਪਰਮੇਸ਼ਰ ਜੀ ਦੀ ਦਾਸੀ ਮਾਇਆ ਹੈ ਭਜਹਾ, ਉਸ ਮਾਇਆ ਦਾ ਭਜਨ, ਮਾਇਆ ਦੀ ਸਿਮਰਤੀ, ਮਾਇਆ ਦੀ ਯਾਦ, ਮਾਇਆ ਦੇ ਫੁਰਨੇ ਤੇ ਰਾਤ ਦਿਨ ਦੀ ਦੌੜ ਮਾਇਆ ਦੇ ਵਿੱਚ ਲਗਾਈ ਹੋਈ ਹੈ। ਜੋ ਠਾਕੁਰ ਜੀ ਨੇ, ਮਾਲਕ ਜੀ ਨੇ, ਸਾਹਿਬ ਜੀ ਨੇ, ਉਸ ਸਾਹਿਬ ਦੀ ਬੰਦਗੀ ਤਾਂ ਛੱਡ ਦਿੱਤੀ ਤੇ ਦਾਸੀ ਦਾ ਭਜਨ ਕਰ ਰਹੇ ਹੋ।
1: ਮਸਟ ਜੜਵਦ ਕੀ ਨਿਆਈ।
0: ਤੇ ਜਿਸ ਵੇਲੇ ਮਸਟ ਮੀਚ ਆ ਗਈ, ਮੌਤ ਆ ਗਈ ਨਾ, ਜਿਹੜੀਆਂ ਚੀਜ਼ਾਂ ਜੜਵਤ ਨੇ, ਜੜ ਅਰਥਾਤ ਨਾ ਚੱਲਣੇ ਵਾਲੀਆਂ ਨੇ, ਪੱਥਰ ਜੜ ਹੈ ਨਾ, ਜਿੱਥੇ ਪਿਆ ਸੋ ਪਿਆਈ ਹੈ, ਇਸੇ ਪ੍ਰਕਾਰ ਜੜ ਵੱਤ ਵਸਤੂਆਂ ਦੀ ਨਿਆਈ ਸਰੀਰ ਹੋ ਜਾਂਦਾ ਹੈ, ਅਰਥਾਤ ਪ੍ਰਾਣ ਨਿਕਲ ਜਾਂਦੇ ਨੇ ਤੇ ਮੁਰਦਾ ਸਰੀਰ ਜੜ ਨਿਆਈ, ਜੜ ਵਸਤੂਆਂ ਦੀ ਨਿਆਈ ਹੋ ਜਾਂਦਾ ਹੈ। ਜੀਓ
1: ਜਿਉਂ ਤਸਕਰ ਦਰਸਾਨਿਹਾ।
0: ਤੇ ਜਿਹੜੇ ਜੀਵ ਨੇ ਸਾਰੀ ਜ਼ਿੰਦਗੀ ਵਿੱਚ, ਜੀਵਨ ਕਾਲ ਦੇ ਵਿੱਚ ਸਕਲ ਅਪਰਾਧ, ਸਾਰੇ ਅਪਰਾਧ ਹੀ ਅਪਰਾਧ ਕੀਤੇ ਹੁੰਦੇ ਨਾ, ਏਕ ਗੁਣ ਨਾਹੀ, ਇੱਕ ਪਰਮੇਸ਼ਰ ਜੀ ਦੇ ਨਾਮ ਜਪਣ ਦਾ ਗੁਣ ਧਾਰਨ ਨਹੀਂ ਕੀਤਾ ਹੁੰਦਾ, ਫਿਰ ਐਸੀ ਸਜ਼ਾ ਮਿਲਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਜਿਉ ਤਸਕਰ ਦਰ ਸਾਨਿਹਾ। ਦਰ ਨਾਮ ਦਰਵਾਜ਼ੇ ਦਾ, ਜਿਸ ਪ੍ਰਕਾਰ ਸੰਨ ਲਾਉਂਦਾ ਹੋਇਆ ਚੋਰ ਫੜਿਆ ਜਾਵੇ ਤੇ ਜਿਸ ਦੇ ਘਰ ਵਿੱਚ ਫੜਿਆ ਜਾਵੇ ਉਸਦੇ ਦਰ ਦਰਵਾਜ਼ੇ ਤੇ ਭੀੜ ਇਕੱਠੀ ਹੋ ਜਾਂਦੀ ਏ, ਫਿਰ ਚੋਰ ਨੂੰ ਬੜਾ ਕੁੱਟਿਆ ਜਾਂਦਾ, ਬੜਾ ਮਾਰਿਆ ਜਾਂਦਾ, ਬੰਨ ਲਿਆ ਜਾਂਦਾ ਹੈ। ਇਹ ਸੰਨ ਲਾਉਣ ਵਾਲਾ ਚੋਰ, ਇਸ ਨੂੰ ਛੱਡਿਓ ਨਾ, ਬੰਨ ਲਓ, ਰਾਜੇ ਦੇ ਹਵਾਲੇ ਕਰ ਦਿਓ, ਕੈਦ ਵਿੱਚ ਪਾ ਦਿਓ। ਅੱਜ ਇੱਕ ਦੇ ਘਰ ਸੰਨ ਲਾਈ ਆ, ਕੱਲ੍ਹ ਦੂਜੇ ਦੇ ਘਰ ਵੀ ਲਾਵੇਗਾ। ਇਸ ਪ੍ਰਕਾਰ ਜਿਵੇਂ ਸਾਨਿਹਾ, ਸੰਨ ਲਾਉਂਦਾ ਚੋਰ ਫੜਿਆ ਜਾਵੇ ਤੇ ਵੱਜ ਜਾਂਦਾ ਤੇ ਕੁੱਟ ਖਾਂਦਾ ਨਾ, ਇਸੇ ਪ੍ਰਕਾਰ ਜਦੋਂ ਪ੍ਰਾਣ ਸਰੀਰ ਚੋਂ ਨਿਕਲਦੇ ਨੇ ਪਰਮੇਸ਼ਰ ਜੀ ਦੇ ਦਰ ਤੇ ਬੰਨ ਲਿਆ ਜਾਂਦਾ ਹੈ, ਇਹ ਨਾਮ ਦਾ ਚੋਰ ਹੈ। ਨਾਮ ਜਪਣ ਵਾਲੋ ਚਿੱਤ ਚੋਰੀ ਕਰ ਛੱਡਿਆ, ਚਿੱਤ ਚੋਰਾਈ ਛੱਡਿਆ, ਨਾਮ ਜਪਿਆ ਹੀ ਨਹੀਂ। ਫਿਰ ਜਮਾਂ ਵੱਲੋਂ ਬੜਾ ਕੁੱਟਿਆ ਜਾਂਦਾ ਹੈ, ਨਰਕਾਂ ਦੇ ਵਿੱਚ ਪਾ ਪਾ ਕੇ ਤੇ ਸੰਸਾਰ ਰੂਪੀ ਬੰਦੀਖਾਨੇ ਦੇ ਅੰਦਰ 84 ਲੱਖ ਜੂਨੀਆਂ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਜੀ। ਤੇ ਸੁਣ ਕਰਕੇ ਕਹਿਣ ਲੱਗੇ ਮਹਾਰਾਜ ਐਸੇ ਬਚਨਾਂ ਦੇ ਨਾਲ ਤੇ ਬੜਾ ਡਰ ਆਉਂਦਾ, ਜਮ ਤੇ ਬੜੇ ਭਿਆਨਕ ਨੇ, ਉਹਨਾਂ ਦਾ ਠੇਂਗਾ ਝੱਲਿਆ ਨਹੀਂ ਜਾਂਦਾ, ਨਰਕਾਂ ਦੀਆਂ ਸਜਾਵਾਂ, ਨਰਕਾਂ ਦੀ ਅੱਗ ਵਿੱਚ ਸੜਨਾ, ਬੈਤਰਣੀ ਨਦੀ ਵਿੱਚ ਡੁੱਬਣਾ, ਆਰਿਆਂ ਨਾਲ ਚੀਰੇ ਜਾਣਾ, ਗਰਮ ਜਿਹੜੇ ਥੰਮ ਨੇ ਉਹਨਾਂ ਦੇ ਨਾਲ ਲਾਇਆ ਜਾਣਾ, ਤੇਲ ਦੇ ਕੜਾਹਿਆਂ ਵਿੱਚ ਤਲਿਆ ਜਾਣਾ, ਮਹਾਰਾਜ ਇਹ ਸਜਾਵਾਂ ਤੇ ਬੜੀਆਂ ਭਿਆਨਕ ਨੇ, 84 ਲੱਖ ਜੂਨੀਆਂ ਦੇ ਦੁੱਖ ਤੇ ਬਹੁਤ ਵੱਡੇ ਨੇ, ਮਹਾਰਾਜ ਕਿਵੇਂ ਬਚੀਏ ਇਹਨਾਂ ਦੁੱਖਾਂ ਤੋਂ, ਕਿਵੇਂ ਬਚ ਜਾਈਏ ਜੰਮ ਦੁਆਰ ਜਾਣ ਤੋਂ, ਕਿਰਪਾ ਕਰਕੇ ਉਪਦੇਸ਼ ਦਿਓ। ਤੇ ਸਤਿਗੁਰੂ ਜੀ ਫਰਮਾਉਂਦੇ ਹਨ, ਵਾਹਿਗੁਰੂ ਜੀ ਦੇ ਸਨਮੁਖ ਬੇਨਤੀਆਂ ਕਰੋ, ਵਾਹਿਗੁਰੂ ਜੀ ਇਹਨਾਂ ਦੁੱਖਾਂ ਤੋਂ ਬਚ ਜਾਣ ਦਾ, ਨਿਕਲ ਆਉਣ ਦਾ ਸਾਨੂੰ ਹੋਰ ਕੋਈ ਉਪਾਵ ਨਹੀਂ ਸੁੱਝਦਾ ਹੈ। ਮਹਾਰਾਜ ਸਾਡੇ ਤੇ ਕਿਰਪਾ ਕਰੋ, ਜਿਹੜੇ ਆਪ ਜੀਆਂ ਦੇ ਦਾਸ, ਆਪ ਜੀ ਦੇ ਸੰਤ ਜਨ ਨੇ ਨਾ, ਉਹਨਾਂ ਦੁਆਰਾ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪਏ ਰਹੀਏ।
1: ਨਾਨਕ ਤਬ ਹੀ ਮਨ ਛੁਟਿਆ।
0: ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ, ਜਦੋਂ ਇਸ ਪ੍ਰਕਾਰ ਬੇਨਤੀਆਂ ਕਰਕੇ ਜੀਵ ਸੰਤ ਜਨਾਂ ਦੀ ਸ਼ਰਨ ਵਿੱਚ ਪੈ ਜਾਵੇ ਤੇ ਵਾਹਿਗੁਰੂ ਜੀ ਦੇ ਨਾਲ ਜੁੜਿਆ ਜਾਵੇ, ਤਦ ਇਹ ਜੀਵ ਛੁੱਟਦੇ ਹਨ। ਮਨ ਦਾ ਅਰਥ ਹੈ ਜੀਵ, ਤਦੋਂ ਇਹ ਜਿਹੜੇ ਜੀਵ ਨੇ ਜਮਾ ਦੀ ਫਾਹੀ ਤੇ 84 ਲੱਖ ਦੇ ਬੰਦੀ ਖਾਨੇ ਚੋਂ ਛੁੱਟਦੇ ਹਨ ਜੀਓ।
1: ਸਗਲੇ ਔਗਨ ਮੇਟ ਧਰਹਾ।
0: ਜਦੋਂ ਸਾਧੂ ਜਨਾਂ ਦੇ ਨਾਲ ਮਿਲ ਕਰਕੇ ਅੰਮ੍ਰਿਤ ਨਾਮ ਨੂੰ ਜਪ ਜਪ ਕਰਕੇ ਸਾਰੇ ਔਗਣਾਂ ਨੂੰ ਮੇਟ ਧਰਦਾ ਹੈ, ਜਿਵੇਂ ਸਾਧ ਸੰਗਤ ਜੀ ਪਰਹੇਜ ਰੱਖ ਕੇ ਜਿਵੇਂ ਜਿਵੇਂ ਦਵਾਈ ਖਾਈਏ ਤਿਵੇਂ ਤਿਵੇਂ ਰੋਗ ਮਿਟਦਾ ਨਾ, ਵਿਕਾਰਾਂ ਵੱਲੋਂ ਬੱਜਰ ਕੁਰਹਿਤਾਂ ਵੱਲੋਂ ਪਰਹੇਜ ਰੱਖ ਕੇ ਜਿਵੇਂ ਜਿਵੇਂ ਸੰਤ ਜਨਾਂ ਰੂਪੀ ਵੈਦਾਂ ਦੇ ਨਾਲ ਮਿਲ ਕਰਕੇ ਵਾਹਿਗੁਰੂ ਜੀ ਦੇ ਨਾਮ ਰੂਪੀ ਦਵਾਈ ਦਾ ਸੇਵਨ ਕਰੀਏ, ਤੇਵੇਂ ਤੇਵੇਂ ਕਾਮ ਕ੍ਰੋਧ ਲੋਭ ਅਹੰਕਾਰ ਜਿਹੜੇ ਰੋਗ ਨੇ ਉਹ ਕੱਟੇ ਜਾਂਦੇ ਨੇ, ਤੇਵੇਂ ਤੇਵੇਂ ਆਸ਼ਾ ਤ੍ਰਿਸ਼ਨਾ, ਤੇਵੇਂ ਤੇਵੇਂ ਰਾਗ ਦਵੈਸ਼, ਤੇਵੇਂ ਤੇਵੇਂ ਆਦੀਆਂ ਵਿਆਧੀਆਂ ਉਪਾਧੀਆਂ, ਤੇਵੇਂ ਤੇਵੇਂ ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਜਿਹੜੇ ਰੋਗ ਨੇ ਉਹ ਕੱਟੇ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਜਦੋਂ ਸੰਤ ਜਨਾਂ ਦੀ ਸ਼ਰਨ ਵਿੱਚ ਪੈ ਕਰਕੇ ਜੀਵ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਨੇ, ਤਦੋਂ ਹੀ ਜੀਵ ਵਿਕਾਰਾਂ ਚੋਂ, ਨਰਕਾਂ ਚੋਂ, ਸੰਸਾਰ ਰੂਪੀ ਬੰਦੀਖਾਨੇ ਦੀਆਂ 84 ਲੱਖ ਜੂਨੀਆਂ ਚੋਂ ਛੁੱਟਦੇ ਨੇ, ਜਦੋਂ ਸਾਰੇ ਔਗੁਣਾਂ ਨੂੰ ਛੱਡ ਧਰਹਾ ਆਪਣੇ ਆਪ ਨੂੰ ਪਰਮੇਸ਼ਰ ਜੀ ਦੇ ਚਰਨਾਂ 'ਚ ਸਮਰਪਿਤ ਕਰ ਦਿੰਦੇ ਨੇ, ਧਰ ਦਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ, ਸਗਲ ਦੁਆਰ ਕਉ ਛੱਡ ਕੈ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਾਰਿਆਂ ਦੁਆਰਿਆਂ ਨੂੰ ਛੱਡ ਕੇ ਆਪ ਜੀ ਦੇ ਦੁਆਰੇ, ਆਪ ਜੀ ਦੇ ਚਰਨਾਂ ਦੀ ਸ਼ਰਨ ਪਏ ਹਾਂ। ਮਹਾਰਾਜ ਬਾਂਹ ਫੜੇ ਦੀ ਲੱਜਾ ਰੱਖ ਲਵੋ।

ਹਾਰ ਸਤਿਗੁਰੂ ਜੀ ਦੀ ਸੰਗਤ ਨੇ ਕਿਰਪਾਲਤਾ ਕਰਕੇ ਬਖਸ਼ ਲੈਣਾ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਗੁਰ ਚਰਨਾਂ ਵਿਖੇ ਬੇਨਤੀਆਂ ਕਰੀਏ। ਮਹਾਰਾਜ, ਜੋ ਆਪ ਜੀਆਂ ਨੇ ਅੰਮ੍ਰਿਤਮਈ ਗੁਰਬਾਣੀ ਦੇ ਬਚਨ ਕਥਨ ਅਤੇ ਸਰਵਣ ਕਰਵਾਏ ਹਨ ਨਾ ਜੀ, ਮਹਾਰਾਜ ਕਿਰਪਾਲਤਾ ਕਰਕੇ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਸਿੱਖੀ, ਨਿਤਨੇਮ ਦੀ ਸਿਮਰਨ ਦੀ ਪਰਪਕਤਾ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ। ਮਹਾਰਾਜ ਕਿਰਪਾਲਤਾ ਕਰਕੇ ਅਰਦਾਸਾਂ ਬੇਨਤੀਆਂ ਪ੍ਰਵਾਨ ਕਰੋ, ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਹਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਭ

ਭਰਿਆ ਅਕਾਲ ਦੇਖ ਦੇਖ ਫਤਿਹ ਗੁਰੂ ਪੰਜ ਖਾਲਸੇ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ।

ਜੇ ਗੁਰੂ ਗ੍ਰੰਥ ਨਿਵਾਜ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤੱਕ ਸਤਖੰਡ ਦਰਬਾਰ ਦੀਆਂ ਹਾਜ਼ਰੀਆਂ ਵੜਦੇ ਹੋਏ ਕੀਰਤਨ ਦੇ ਸਤਿਕਾਰ ਜੋ ਸੰਗਤਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਏ ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਖਜ਼ਾਨੇ ਪਰਪੁਰ ਕਰਨਾ ਨਾਮ ਦਾਨ ਗੁਰਸਿੱਖੀ ਵਾਲਾ ਜੀਵਨ ਵਸਣਾ ਦੇ ਅਰੁਕਤਾ ਵਸਣੀਆਂ ਸਮਨ ਸਾ ਸੁਪਨੀ ਕਰਨੀ ਯਾਤਰਾ ਸਫਲੀ ਕਰਨੀ।

सच खन के दरबार।

ਆਪ ਜੀ ਦਾ ਜਰੂਰ ਕੀਰਤਨ ਕਰਦੇ ਹਾਂ ਸਭ ਦੇ ਬੇਟਾ ਜਰੂਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮੈਂ ਪਾਉਲੋ ਸਤਿ ਬੇਟਾ ਜਰੂਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਭਨਾ ਦੇ ਲਿਖਿਆ ਉਹਨੂੰ ਚੜ੍ਹਦੀ ਕਲਾ ਬਖਸ਼ਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰ।

ਤਵ ਪ੍ਰਸਾਦ ਕਬਿਤ ਖੂਕਮਲ ਹਾਰੀ ਗਜ ਗਦ ਹਾ ਵਿਭੂਤ ਦਾਰੀ ਗਦੁਆ ਮਸਾਨ ਵਾਸ ਕਰਿਓ ਹੀ ਕਰਤ ਹੈ ਖੂਕ ਮਠ ਵਾਸੀ ਲਗ ਡੋਲਤ ਉਦਾਸ ਮਿਗ ਤਰਵਰ ਸਦੀਵ ਮਨ ਸਾਧਈ ਮਰਤ ਹੈ ਬਿੰਦ ਕੇ ਸਦਈਆ ਤਾਹੇ

ਨਾਚਤ ਫਿਰਤ ਮੋਰ ਬਾਂਦਰ ਕਰਤ ਹੋਰ ਦਾਮਨੀਆ ਨੇਕ ਭਾਉ ਕਰਿਓ ਹੀ ਕਰਤ ਹੈ ਚੰਦਰਮਾਤ ਸੀਤਲ ਨ ਸੂਰਤ ਤਪਤ ਤੇਜ ਇੰਦਰ ਸੋਨਾ ਰਾਜਾ ਭਵ ਭੂਮ ਕੋ ਫਰਤ ਹੈ ਸਿਵ ਸੇ ਤਪਸੀ ਆਦਿ ਬ੍ਰਹਮਾ ਸੇਨਾ ਵੇਦਚਾਰੀ ਸਨਤ ਕੁਮਾਰ ਸੀ ਤਪੱਸਿਆ ਨਾ ਅਨਤ ਹੈ ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ।

ਤੇ ਵੂ ਮਹੀ ਤੇ ਹੋਏ ਕਿ ਫਿਰ ਵੂ ਮਹੀ ਮਿਲਾਏ ਹੈ। ਜੋਗੀ ਜਾਤੇ ਬ੍ਰਹਮਚਾਰੀ ਵੱਡੇ ਵੱਡੇ ਛਤਰ ਸਾਰੀ ਛਤਰ ਹੀ ਗਿਛਾਇਆ ਕਈ ਕੋਸ ਲੋ ਚਲਤ ਹੈ। ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਇਸ ਵੱਡੇ ਵੱਡੇ ਰਾਜਨ ਕੇ ਦ੍ਰਭ ਕੋ ਦਲਤ ਹੈ। ਮਾਨ ਸੇ ਵਹੀ ਬਹੁਤ ਦੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ। ਦਾਰਾ ਸੇ ਦਿੱਲੀ ਸਰ ਦੁਰਜੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ। ਸਿਜਦੇ ਕਰੇ ਅਨੇਕ ਧੂਪ ਜਿਗ ਪੱਟ ਵੇਸ ਪੋਸਤੀ ਅਨੇਕ ਤਾਂ ਨਿਵਾਵਤ ਹੈ। ਸੀਸ ਕੋ ਕਹਾ ਭਯੋ ਮੱਲ ਜਪ ਕਾਢਤ ਅਨੇਕ ਡੰਡ ਸੋਤਨ ਡੰਡੋ।

ਸੀ ਇਮਾਮ ਸਾਫੀ ਮਾਨਸ ਕੀ ਜਾਤ ਸਭ ਇਹ ਕਹਿ ਪਹਿਚਾਨਵੋ ਕਰਤਾ ਕਰੀਮ ਸੂਈ ਰਸ ਕਰਹੀਮ ਉਈ ਦੂਸਰੋ ਨਭੇਦ ਕੋਈ ਭੂਲ ਫਰਮ ਮਾਨਵੋ ਏਕ ਹੀ ਕਿਸੇ ਸਭ ਹੀ ਗੁਰਦੇਵ ਏਕ ਏਕ ਹੀ ਸਰੂਪ ਸਭ ਏਕ ਜੋਤ ਜਾਨਵੋ ਦੇਹੁਰਾ ਮਸੀਤ ਸੋਈ ਪੂਜਾਓ ਨਿਵਾਜ ਹੋਈ ਮਾਨਸ ਸਭ ਏਕ ਬਯਾਨੇ ਕੋ ਫਰਮਾਓ ਹੈ ਦੇਵਤਾ ਦੇਵ ਜਸ ਕੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ

ਕਹੂੰ ਬੀਨ ਵਿਦਿਆ ਕਹੂੰ ਗਾਨ ਕੀਤੰ ਕਹੂੰ ਮਲੇਜ ਫਾਖਿਆ ਕਹੂੰ ਬੇਦਰੀ ਤੰਗ ਕਹੂੰ ਰਿਤ ਵਿਦਿਆ ਕਹੂੰ ਨਾਗ ਬਾਣੀ ਕਹੂੰ ਗਾਰ ਡੂਕੂੜ ਕਥਾ ਕਹਾਣੀ ਕਹੂੰ ਅਛਰਾ ਪਛਰਾ ਵਛਰਾ ਹੂੰ ਕਹੂੰ ਬੀਰ ਵਿਦਿਆ ਭੂਤੰ ਪ੍ਰਭਾਹੋ ਕਹੂੰ ਛੈਲ ਛਾਲਾ ਧਰੇ ਛਤਰਧਾਰੀ ਕਹੂੰ ਰਾਜ ਸਾਜੰ ਧੀ ਰਾਜਾਧਿਕਾਰੀ ਨਮੋ ਨਾਥ।

ਵਰੰਗ ਸਭ ਕੀਨੀ ਦੀਨ ਜਮੀਨ ਜਮਾ ਜੇ ਰਚਿੰਗ ਸਰਬ ਮਕੀਨ ਮਕਾਂ ਜਿਹ ਰਾਗ ਨ ਰੂਪ ਨ ਰੇਖ ਰੁਖੰ ਜਿਹ ਤਾਪ ਨ ਸਾਪ ਨ ਸੁਖ ਸੁਖੰ ਜੇ ਰੋਗ ਨ ਸੋਖ ਨ ਭੋਗ ਭੂਯੰ ਜੇ ਖੇਦ ਨ ਭੇਦ ਨ ਛੇਦ ਛਯੰ ਜਿਹ ਜਾਤ ਨ ਪਾਤ ਨ ਮਾਤ ਪਿਤੰ ਜਿਹ ਰਚਿੰ ਛਤਰੀ ਛਤਰ ਛਿਤੰ ਜਿਹ ਰਾਗ ਨ ਰੇਖ ਨ ਰੋਗ ਭਣੰ ਜੇ ਦੁਖ ਨ ਦਾਗ ਨ ਦੁਖ ਗਣੰ ਜਿਹ ਅੰਡ ਹਤੇ ਬ੍ਰਹਮੰਡ ਰਚਿਓ ਤਸ ਚਾਰ ਕਰੀ ਨਵ ਖੰਡ ਸਚਿਓ ਰਜ ਤਾਮਸ ਤੇਜ ਅਤੇਜ ਕਿਓ ਅਨੁਭਵ ਪਦ ਆਪ ਪ੍ਰਚੰਡ ਲਿਓ ਸ੍ਰੇ ਸਿੰਧਰੂ ਬਿੰਦ ਨਗਿੰਦ ਨਗੰ ਸ੍ਰੇ ਜਛ ਗੰਧਰਵ ਫਣਿੰਦ ਭੁਜੰਗ ਰਜ ਦੇਵ ਦੇਵ ਭੇਵ ਨਰੰ ਨਰਪਾਲ ਨ੍ਰਿਪਾਲ ਕਰਾਲ ਤ੍ਰਿਗੰ ਕਈ ਕੀਟ ਪਤੰਗ ਭੁਜੰਗ ਨਰੰਗ ਰਜ ਅੰਡ ਸੇਤਜ ਉਤ ਭੁਜੰਗੀਏ ਦੇਵ ਦੇਵ ਸਰਾਧ ਪਿਤੰਗ ਅਨਖੰਡ ਪ੍ਰਤਾਪ ਪ੍ਰਚੰਡ ਗਤੰ ਪ੍ਰਭ ਜਾਤ ਨ ਬਾਤ ਨ ਜੋਤ ਜੁਤੰ ਜਿਹ ਤਾਤ ਨ ਮਾਤ ਨ ਭਰਾਤ ਸੁਤੰ ਜਿਹ ਰੋਗ ਨ ਸੋਗ ਨ ਭੋਗ ਭੂਯੰ ਜਿਹ ਜੰਪਹਿ ਕਿੰਨਰ ਜਛ ਜੁਵੰ ਨਰ ਨਾਰਨ ਪੁੰਸਕ ਜਾਹਿ ਕੀਏ ਗਣ ਕਿੰਨਰ ਜਛ ਭੁਜੰਗ ਦੀਏ ਗਜ ਬਾਜਰ ਥਾਤਕ ਪਾਂਤ ਗਣੰ ਭਵ ਭੂਤ ਭਵਿਖ ਭਵਾਨ ਤੁਅੰ ਜਿਹ ਅੰਡਜ ਸੇ ਤਜ ਜੇਰ ਰਜੰਗ ਰਜ ਭੂਮ ਆਕਾਸ਼ ਪਤਾਲ ਜਲੰਗ ਰਜ ਪਾਵਕ ਪਵਨ ਪ੍ਰਚੰਡ ਬਨੀ ਵਨ ਵਮਨ ਜਾਸ ਕੀਓ ਫਲ ਫੂਲ ਕਲੀ ਭੂ ਮੇਰ ਆਕਾਸ ਨਿਵਾਸ ਸ਼ਿਤੰ ਰਜ ਰੋਜ ਏਕਾਦਸ਼ ਚੰਦਰ ਪ੍ਰਤੰਗ ਜੁਤ ਚੰਦ ਦਿਨੀ ਸਹ ਦੀਪ ਦਈ ਜਿਹ ਪਾਵਕ ਪਵਨ ਪ੍ਰਚੰਡ ਮਈ ਜੇ ਖੰਡ ਅਖੰਡ ਪ੍ਰਚੰਡ ਕੀਏ ਜੇ ਛਤਰੂ ਪਾਏ ਛਪਾਏ ਦੀਏ ਜਿਹ

ਭੰਜ ਭੰਜ ਜਾਣੀਐ ਭੂਤ ਭੂਤ ਹੈ ਸਦਾ ਗੰਜ ਗੰਜ ਮਾਨੀਐ ਅਦੇਵ ਦੇਵ ਹੈ ਸਦਾ ਫੇਵ ਫੇਵ ਨਾਥ ਹੈ ਸਮਸਤ ਸਿੱਧ ਬ੍ਰਿਧ ਦਾ ਸਦੀਵ ਸਰਬ ਸਾਥ ਹੈ ਅਨਾਥ ਨਾਥ ਨਾਥ ਹੈ ਭੰਜ ਭੰਜ ਹੈ ਸਦਾ ਗੰਜ ਗੰਜ ਗੰਜ ਹੈ ਸਦੀਵ ਸਿੱਧ ਬ੍ਰਿਧ ਦਾ ਅਨੂਪ ਰੂਪ ਸਰੂਪ ਹੈ ਛਿਜ ਤੇਜ ਮਾਨੀਐ ਸਦੀਵ ਸਿੱਧ ਸੁਧ ਦਾ ਪ੍ਰਤਾਪ ਪੁੱਤਰ ਜਾਨੀਐ ਨਰਾਗ ਰੰਗ ਰੂਪ ਹੈ ਨਰੂਗ ਰਾਗ ਰੇਗ ਹੈ ਅਧੋਗ ਦਾਗ ਦਗ ਹੈ ਅਭੂਤ ਬ੍ਰਹਮ ਵੇਖ ਹੈ ਨਤਾਤ ਮਾਤ ਜਾਤ ਹੈ ਨਪਾਤ ਚਿਹਨ ਵਰਣ ਹੈ ਅਦੇਗ ਸੇਗ ਵੇਗ ਹੈ ਸਦੀਵ ਵਿਸ਼ਵ ਵਰਣ ਹੈ ਵਿਸ਼ਵੰਬਰ ਵਿਸ਼ਵਨਾਥ ਹੈ ਵਿਸ਼ੇਕ ਵਿਸ਼ਵ ਵਰਣ ਹੈ ਜਿਮੀ ਜਮਾਨ ਗੇ ਵਿਖੇ ਸਵਦੀਵ ਕਰਮ ਭਰਮ ਹੈ ਅਦਵੇਖ ਹੈ ਅਵੇਕ ਹੈ ਅਲੇਖ ਨਾਥ ਜਾਨੀਐ ਸਦੀਵ ਸਰਬ ਠੌਰ ਮੈਂ ਵਿਸ਼ੇਖ ਅਨ ਮਾਨੀਐ ਨ ਜੰਤਰ ਮੈਂ ਨ ਤੰਤਰ ਮੈਂ ਨ ਮੰਤਰ ਬਸ ਆਵਈ ਪੁਰਾਨ ਓ ਕੁਰਾਨ ਨੇਤ ਨੇਤ ਕਹਿ ਬਤਾਵਈ ਨ ਕਰਮ ਮੈਂ ਨ ਧਰਮ ਮੈਂ ਨ ਭਰਮ ਮੈਂ ਬਤਾਈਏ ਅਗੰਜ ਆਦਿ ਦੇਵ ਹੈ ਕਹੋ ਸੁਕੈ ਸਪਾਈਐ ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ ਨ ਘਾਟ ਹੈ ਨ ਬਾਡ ਹੈ ਨ ਘਾਟ ਬਾਡ ਹੋਤ ਹੈ ਨਹਾਨ ਹੈ ਨ ਬਾਨ ਹੈ ਸਮਾਨ ਰੂਪ ਜਾਨੀਐ ਮਕੀਨ ਓ ਮਕਾਨ ਪ੍ਰਮ

ਵੀ ਗ੍ਰੰਥ ਸੇਵ ਹੈ ਸਦਾ ਸਿਧਸਪਤੀ ਤਪਸਪਤੀ ਵਨਸਪਤੀ ਜਪ ਸਦਾ ਅਗਸਤ ਆਦਿ ਜੇ ਵੱਡੇ ਤਪਸਤ ਵੀ ਵਿਸੇਖੀਏ ਬੇਅੰਤ ਬੇਅੰਤ ਬੇਅੰਤ ਕੋ ਗ੍ਰੰਥ ਪਾਠ ਵੇਖੀਏ ਅਗਾਧ ਆਦ ਦੇਵ ਕੀ ਅਨਾਦ ਬਾਤ ਮਾਨੀਏ ਨ ਜਾਤ ਬਾਤ ਮੰਤਰ ਮਿੱਤਰ ਸਤਰ ਸਨੇਹ ਜਾਨੀਏ ਸਦੀਵ ਸਰਬ ਲੋਕ ਕੇ

ਕਤੇਬ ਸਨ ਕਾ ਸਨ ਕੇਸ ਨੰਦਨ ਪਾਵਈ ਨਾ ਸੇਬ ਜਛ ਕਿੰਨਰ ਮਛ ਮਾਨਸ ਮੁਰਗ ਉਰਗ ਅਪਾਰ ਨੇਦ ਨੇਦ ਵਕਾਰ ਹੀ ਸਿਵ ਸਕਰੋ ਮੁਖ ਚਾਰ ਸਰਬ ਸਪਤ ਪਤਾਰ ਕੇ ਦਰ ਜਾਪ ਹੀ ਜਹ ਜਾਪ ਆਦ ਦੇਵ ਅਗਾਦ ਤੇ ਜਨ ਆਦ ਮੁਰਤ ਤਾਪ ਜੰਤਰ ਮੰਤਰ ਨ ਆਵਈ ਕਰ ਤੰਤਰ ਮੰਤਰ ਨ ਕੀਨ ਸਰਬ ਠੋਰ ਰਹਿਓ ਬਿਰਾਜ ਤੇ ਰਾਜ ਰਾਜ ਪ੍ਰਵੀਨ ਜਛ ਗੰਧਰਵ ਦੇਵ ਦਾਨੋ ਨ ਬ੍ਰਹਮ ਛਤਰੀ ਅਨਮਾਹੇ ਬੈਸ ਨੰਕੇ ਬਿਖੇ ਬਿਰਾਜ ਸੂਦਰ ਵੀ ਵਹ ਨਾਹੇ ਗੂੜ ਗੌੜ ਨ ਬੀਲ ਵੀ ਕਰ ਬ੍ਰਹਮ ਸੇਖ ਸਰੂਪ ਰਾਤ ਦਿਵਸ ਨ ਮਦ ਉਰਧ

ਸਰਬਦਾਤਾ ਸਰਬ ਗਿਆਤਾ ਸਰਬ ਕੋ ਵ੍ਰਤਪਾਲ ਦੀਨ ਬੰਧ ਦਇਆਲ ਸੁਆਮੀ ਆਦਿ ਦੇਵ ਪਾਲ ਦੀਨ ਬੰਧ ਪ੍ਰਵੀਨ ਸ੍ਰੀਪਤ ਸਰਬ ਕੋ ਕਰਤਾਰ ਬਰਨ ਚਹਨਣਾ ਚੱਕਰ ਜਾ ਕੋ

ਤੁਮ ਕਹੋ ਦੇਵ ਸਰਬੰਗ ਵਿਚਾਰ ਜਿਮ ਕੀ ਓ ਆਪ ਕਰਤੇ ਪਸਾਰ ਜਦਾ ਬਹੁ ਦਨ ਭਇ ਆਨੰਦ ਤਉ ਕਹੋ ਜਥਾਮਤ ਤ੍ਰੈਣ ਤੰਤ ਕਰਤਾ ਕਰੀ ਮਕਾਦਰ ਕਿਰਪਾਲ ਅਦਵੈ ਭੂਤਨ ਬੈ ਦਿਆਲ ਦਾਤਾ ਦੁਰੰਤ ਦੁਖ ਦੁਖ ਰਹਿਤ ਜਿਹ ਨੀਤ ਨੀਤ ਸਭ ਵੇਦ ਕਹਤ ਕਈ ਊਚ ਨੀਚ ਕੀ ਨੋ ਬਨਾਉ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾ ਅਨੰਤ ਜਾਹਿ ਮਨ ਮੂੜ ਕਿਉ ਨ ਸੇਵੰਤ ਤਾਹੀ ਕਈ ਮੂੜ ਪਤਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਜ ਸਿਵੰਤ ਕਈ ਪਲਟ ਸੂਰਜ ਸਿਜਦਾ ਕਰਾਏ

ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਦਿਨ ਦੇ ਚੌਥੇ ਪਹਿਰ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵੜ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਜਦੋਂ ਦੱਖਣ ਦੇ ਵੱਲ ਕੂਚ ਕਰਨਾ ਕੀਤਾ, ਨਾਲ ਭਾਈ ਡਲ ਸਿੰਘ ਹੋ ਗਿਆ, ਭਾਈ ਘਰਬਾਰੀ ਭਾਈ ਦਰਬਾਰੀ ਸਿੰਘ ਹੋ ਗਿਆ।

ਇਹਨਾਂ ਦਾ ਜਥਾ, ਇਹਨਾਂ ਦਾ ਟੋਲਾ ਜੋ ਗੁਰੂ ਘਰ ਦੇ ਵਿੱਚ ਰਿਹਾ ਕਰਦਾ, ਪ੍ਰਸ਼ਾਦਾ ਪਾਣੀ ਛਕਦੇ, ਗੁਰੂ ਘਰ ਦੇ ਵਿੱਚ ਰਹਿ ਕਰਕੇ ਆਪਣੇ ਜੀਵਨ ਦਾ ਨਿਰਵਾਹ ਕਰਦੇ ਹਨ। ਸਤਿਗੁਰੂ ਮਹਾਰਾਜ ਜੀ ਦਾ ਵਚਨ ਪਿਆਰਿਓ, ਕਈ ਵਾਰੀ ਨਾ ਨੁੱਕੜ ਕੀਤੀ ਹੈ, ਨਾ ਚਾਹੁੰਦਿਆਂ ਹੋਇਆਂ ਵੀ ਮੰਨਣਾ ਤਾਂ ਕੀਤਾ, ਮੰਨ ਕਰਕੇ ਸਾਧ ਸੰਗਤ ਜੀ ਜਦੋਂ ਮਹਾਰਾਜ ਜੀ ਨਿਕਲੇ ਹਨ ਅਤੇ ਦਮਦਮਾ ਸਾਹਿਬ ਤੋਂ, ਇਹ ਵੀ ਮਹਾਰਾਜ ਜੀ ਦੇ ਨਾਲ ਹੋਏ, ਕਈ ਪਿੰਡਾਂ ਇਹਨਾਂ ਨੇ ਤੈਅ ਕਰਨਾ ਕੀਤਾ। ਇਸ ਤਰ੍ਹਾਂ ਕਈ ਨਗਰ, ਕਈ ਗ੍ਰਾਮ ਹੁੰਦਿਆਂ ਹੁੰਦਿਆਂ ਜਦੋਂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਸਰਸਾ ਨਗਰ ਦੇ ਵਿੱਚ ਪਿਆਰਿਓ ਇਹ ਡੇਰਾ ਕਰਨਾ ਕੀਤਾ ਸੀ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉੱਥੇ ਮਹਾਰਾਜ ਜੀ ਨੇ ਮੁਕਾਮ ਕੀਤਾ, ਡੇਰਾ ਕਰਨਾ ਕੀਤਾ। ਰਾਤ ਨੂੰ ਭਾਈ ਡਲ ਸਿੰਘ ਜਿਹੜਾ ਹੈ ਇਹ ਪਹਿਰੇ ਦੇ ਉੱਤੇ ਖੜੋਤਾ ਹੋਇਆ ਹੈ, ਇਹ ਮਹਾਰਾਜ ਜੀ ਦੀ ਪਹਿਰੇਦਾਰੀ ਕਰ ਰਿਹਾ ਅਤੇ ਕਰਦਿਆਂ ਕਰਦਿਆਂ ਇਹਦੇ ਮਨ ਵਿੱਚ ਆਇਆ ਕਿ ਮਨਾ ਜੇ ਮੈਂ ਰਹਿ ਜਾਵਾਂਗਾ ਮਹਾਰਾਜ ਜੀ ਦੇ ਨਾਲ ਜਾਣਾ ਪੈਣਾ ਹੈ। ਇਸ ਕਰਕੇ ਪਿਆਰਿਓ ਦੇਖੋ ਉਹਨੇ ਕੀ ਕੀਤਾ, ਦੋ ਸੋਨੇ ਦੇ ਕੰਗਣ ਜਿਹੜੇ ਹਨ, ਅਤੇ ਕਲਵੀ ਦਾਸ ਨੇ ਬੇਨਤੀ ਕੀਤੀ ਇਹ ਕੰਗਣ ਦੇਖੋ, ਜਦੋਂ ਇਹਨੇ ਅੰਮ੍ਰਿਤਪਾਨ ਕਰਨਾ ਕੀਤਾ ਪਾਤਸ਼ਾਹ ਜੀ ਬਹੁਤ ਜ਼ਿਆਦਾ ਪ੍ਰਸੰਨ ਹੋ ਕਰਕੇ ਕੰਗਣ ਹੋ ਗਿਆ, ਨਾਲ ਖੰਡਾ ਜਿਹੜਾ ਹੈ ਇਹ ਇਹਨੂੰ ਅਰਪਣ ਕੀਤਾ, ਭੇਟ ਕੀਤਾ, ਇਹਨੂੰ ਦਿੱਤਾ ਸੀ। ਇਹਨੇ ਕੀ ਕੀਤਾ, ਸਾਧ ਸੰਗਤ ਜੀ ਉਹ ਕੰਗਣ ਲਾ ਲਏ, ਲਾ ਕਰਕੇ ਉੱਥੇ ਰੱਖ ਦਿੱਤਾ, ਨਾਲ ਉਹ ਜਿਹੜਾ ਖੰਡਾ ਦੁਧਾਰਾ ਜਿਹੜਾ ਹੈ ਉਹਨੂੰ ਵੀ ਪਿਆਰਿਓ ਮੰਜੀ ਦੀ ਬਾਹੀ ਦੇ ਨਾਲ ਉਹਨੂੰ ਆਸਰਾ ਲਾ ਕਰਕੇ ਟਿਕਾ ਦਿੱਤਾ, ਰੱਖ ਦਿੱਤਾ। ਮਹਾਰਾਜ ਜੀ ਦੇ ਚਰਨਾਂ ਵਾਲੇ ਪਾਸੇ ਜਾ ਕਰਕੇ ਮੱਥਾ ਟੇਕਦਾ ਹੈ, ਮਹਾਰਾਜ ਜੀ ਦਾ ਖੇਮਾ ਜਿਹੜਾ ਹੈ ਜਿੱਥੇ ਮਹਾਰਾਜ ਜੀ ਦਾ ਟੈਂਟ ਲੱਗਿਆ ਹੋਇਆ ਉਹਦੇ ਬਾਰ ਬਾਰ ਦੋ ਤਿੰਨ ਪਰਿਕਰਮਾ ਕਰਦੀਆਂ ਕੀਤੀਆਂ, ਬਾਰ ਬਾਰ ਮੱਥਾ ਟੇਕਦਾ, ਬਾਰ ਬਾਰ ਨੱਕ ਰਗੜ ਕਰਕੇ ਅਰਦਾਸਾਂ ਬੇਨਤੀਆਂ ਕਰਕੇ ਸਾਧ ਸੰਗਤ ਜੀ ਇਹ ਉੱਥੋਂ ਮੁੜ ਗਿਆ, ਉੱਥੋਂ ਚੱਲ ਗਿਆ। ਇਹਨੂੰ ਵੇਖ ਕਰਕੇ ਘਰ ਬਾਰੀ ਦਰਬਾਰੀ ਜਿਹੜੇ ਸਨ ਇਹ ਵੀ ਸਿੰਘ ਜਿਹੜੇ ਇਹ ਵੀ ਦੌੜ ਗਏ ਹਨ, ਅਤੇ ਨਾਲ ਜਿਹੜਾ ਪਿਆਰਿਓ ਰਾਮ ਸਿੰਘ ਜਿਹੜਾ ਹੈ ਉਹ ਵੀ ਦੌੜ ਗਿਆ, ਅਤੇ ਉਹਦੇ ਨਾਲ ਨਾਲ ਦੀਵਾਨੇ ਜਿਹੜੇ ਸੰਤ ਇਹ ਸਾਧੂ ਜਿਹੜੇ ਹਨ ਜੋ ਗੁਰੂ ਘਰ ਦੇ ਵਿੱਚ ਰਹਿ ਕਰਕੇ ਭਜਨ ਬੰਦਗੀ ਕਰਿਆ ਕਰਦੇ ਸਨ, ਗੁਰੂ ਘਰ ਦੇ ਉੱਤੇ ਨਿਰਵਾਹਿਤ ਹੁੰਦੇ ਸੀ, ਮਹਾਰਾਜ ਜੀ ਇਹਨਾਂ ਦਾ ਪੂਰਾ ਲਾਲਣ ਪਾਲਣ ਦਾ ਖਰਚਾ ਚੱਕਦੇ ਹਨ, ਉਹ ਦੀਵਾਨੇ ਵੀ ਦੇਖੋ ਅਤੇ ਇੰਨਾ ਔਖਾ ਹੋ ਗਿਆ, ਉਹ ਵੀ ਸਾਰੇ ਭੱਜ ਗਏ, ਉਹ ਵੀ ਸਾਰੇ ਦੌੜ ਗਏ। ਕਲਵੀ ਦਾਸ ਨੇ ਬੇਨਤੀ ਕੀਤੀ ਸੀ ਸਾਧ ਸੰਗਤ ਜੀ ਕਿ ਜਿਸ ਤਰ੍ਹਾਂ ਕਿ ਅਤੇ ਭਾਈ ਸਾਹਿਬ ਜੀ ਨੇ ਵਚਨ ਕਰਨਾ ਕੀਤਾ, ਭਾਈ ਰਤਨ ਸਿੰਘ ਜੀ ਭੰਗੂ ਉਹਨਾਂ ਦਾ ਇਹ ਵਚਨ ਹੈ ਕਿ ਜੋ ਖਵਈਏ ਥੇ ਕੁਣਕੇ ਕੇ ਅਤੇ ਭਾਗ ਗਏ ਇੱਕ ਠੁਣਕੇ ਕੇ, ਜਿਹੜੇ ਖਾਣ ਪੀਣ ਦੇ ਬੇਲੀ ਹੁੰਦੇ ਨਾ ਪਿਆਰਿਓ, ਜਿਨ੍ਹਾਂ ਨੂੰ ਇਹ ਹੀ ਹੁੰਦਾ ਕਿ ਭਾਈ ਗੁਰੂ ਘਰ ਜਿਹੜਾ ਹੈ, ਅੱਜ ਵੀ ਬਹੁਤ ਸਾਰੇ ਲੋਕ ਪਿਆਰਿਓ ਇਹ ਆਪਣੇ ਅੰਦਰ ਚਾਹਤ ਮਾਰਨ ਦੀ ਲੋੜ ਹੈ, ਬਹੁਤ ਸਾਰੇ ਲੋਕ

ਲੱਗ ਜਾਂਦੀਆਂ। ਜੋ ਮਰਜ਼ੀ ਕਰੋ, ਕੌਣ ਪੁੱਛਣ ਵਾਲਾ, ਕੌਣ ਇਹ ਕਰਨ ਵਾਲਾ? ਉਹ ਬੰਦੇ ਪਿਆਰਿਓ, ਉਹਨਾਂ ਦੇ ਅੰਦਰ ਕੋਈ ਵਫ਼ਾਦਾਰੀ, ਕੋਈ ਜ਼ਿਆਦੀ ਭਾਵਨਾ ਨਹੀਂ ਹੁੰਦੀ ਹੈ। ਫਿਰ ਜਦੋਂ ਕੋਈ ਬਿਪਤਾ ਆ ਜਾਂਦੀ ਹੈ, ਸਾਹਿਬ ਸੰਕਟ ਵੈ ਸੇਵਕ ਭੱਜੈ, ਫਿਰ ਉਹ ਲੋਕ ਜਿਹੜੇ ਹਨ, ਜਦੋਂ ਬਿਪਤਾ ਆ ਜਾਵੇ, ਵਧੀਆ ਕੁਣਕਾਂ ਮਿਲੇ, ਵਧੀਆ ਖਾਣ ਪੀਣ ਨੂੰ ਮਿਲੇ, ਉਹ ਰਹਿੰਦੇ ਹਨ। ਜਦੋਂ ਪਿਆਰਿਓ ਸਮਾਂ ਜਦੋਂ ਖਰਾਬ ਆ ਜਾਂਦਾ, ਜਦੋਂ ਕਠਿਨਾਈ ਆ ਜਾਂਦੀ, ਉਹ ਬੰਦੇ ਪਿਆਰਿਓ ਦੁੰਬ ਦਬਾ ਕੇ ਦੌੜ ਜਾਂਦੇ ਹਨ। ਫਿਰ ਉਹ ਕਹਿੰਦੇ ਕੀ ਕਰਨਾ ਪਈ ਇੱਥੇ ਰਹਿ ਕਰਕੇ, ਫਿਰ ਕਈ ਬਹੁਤ ਸਾਰੇ ਬਹਾਨੇ ਲਾ ਲੈਂਦੇ ਹਨ। ਇਸ ਤਰ੍ਹਾਂ ਹੀ ਪਿਆਰਿਓ ਇੱਕ ਆਮ ਆਪਾਂ ਕਹਾਵਤ ਹੈ, ਇੱਕ ਦ੍ਰਿਸ਼ਟਾਂਤ ਦਿੰਦੇ ਹਾਂ। ਜਦੋਂ ਪਿਆਰਿਓ ਕੋਈ ਸਰਵਰ ਜਿਹੜਾ ਹੁੰਦਾ, ਉਹ ਸਰਵਰ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਹੋਵੇ, ਲੱਭਾ ਲੱਭ ਪਾਣੀ ਹੋਵੇ, ਅਤੇ ਉਹ ਪਾਣੀ ਨੂੰ ਵੇਖ ਕਰਕੇ ਪਿਆਰਿਓ ਬਹੁਤ ਸਾਰੇ ਜਿਹੜੇ ਹਨ ਪੰਖੇਰੂ ਆ ਜਾਂਦੇ, ਬਹੁਤ ਬੱਤਖਾਂ ਆ ਜਾਂਦੀਆਂ, ਹੰਸ ਆ ਜਾਂਦੇ, ਬਗਲੇ ਆ ਜਾਂਦੇ, ਬਹੁਤ ਸਾਰੇ ਪਸ਼ੂ ਪੰਛੀ ਆ ਕਰਕੇ ਉਹ ਸਰੋਵਰ ਦੇ ਕੰਢੇ ਪਿਆਰਿਓ ਨੂੰ ਆਪਣਾ ਆਸਰਾ ਬਣਾਉਂਦੇ ਹਨ, ਡੇਰਾ ਕਰ ਲੈਂਦੇ ਹਨ। ਲੇਕਿਨ ਜਦੋਂ ਗਰਮੀ ਦੀ ਰੁੱਤ ਆਉਂਦੀ ਹੈ,

ਸਭ ਤੋਂ ਪਹਿਲੇ ਉਹੀ ਉਡਾਰੀ ਮਾਰ ਕੇ ਦੌੜ ਜਾਂਦੇ ਭੱਜ ਜਾਂਦੇ। ਲੇਕਿਨ ਜਿਹੜੀਆਂ ਮੱਛੀਆਂ ਹੁੰਦੀਆਂ ਉਹ ਪਿਆਰੇ ਉਹੀ ਪਾਣੀ ਦੇ ਨਾਲ ਸੁੱਕ ਜਾਂਦੀਆਂ, ਖਤਮ ਹੋ ਜਾਂਦੀਆਂ, ਉਹ ਕਿੱਥੇ ਵੀ ਨਹੀਂ ਜਾਂਦੀਆਂ। ਉਹਨੂੰ ਕਹਿੰਦੇ ਮਰਜੀਵੜੇ, ਉਹਨਾਂ ਦੀ ਪ੍ਰੀਤੀ ਪੂਰੀ ਹੁੰਦੀ ਹੈ। ਇਸ ਤਰ੍ਹਾਂ ਹੀ ਪਿਆਰਿਓ ਕਈ ਇਹੋ ਜਿਹੇ ਹੁੰਦੇ ਜਦੋਂ ਸਮਾਂ ਬਹੁਤ ਵਧੀਆ ਹੋਵੇ ਨਾ, ਚੜ੍ਹਤ ਚੜਾਵਾ ਬਹੁਤ ਆਉਂਦਾ, ਚੜ੍ਹਦੀ ਕਲਾ ਹੁੰਦੀ ਹੈ, ਬਹੁਤ ਸਾਰੇ ਲੋਕ ਰਹਿੰਦੇ ਹਨ, ਜਦੋਂ ਬਿਪਤਾ ਪੈ ਜਾਵੇ ਬਿਪਤ ਪਰੀ ਸਭ ਹੀ ਸੰਗ ਛਾਟਤ ਕੋ ਨਾ ਆਵਤ ਨੀਰੈ, ਫਿਰ ਕੋਈ ਲਾਗੇ ਨਹੀਂ ਢੁਕਦਾ, ਸਾਰੇ ਦੌੜ ਜਾਂਦੇ ਭੱਜ ਜਾਂਦੇ। ਇਸ ਤਰ੍ਹਾਂ ਸਾਧ ਸੰਗਤ ਜੀ ਸਾਰੇ ਦੌੜ ਰਹੇ ਭੱਜ ਰਹੇ ਹਨ, ਮਹਾਰਾਜ ਨੂੰ ਕਹਿ ਕੇ ਵੀ ਨਹੀਂ ਜਾ ਰਹੇ ਹਨ। ਫਿਰ ਇਸ ਤਰ੍ਹਾਂ ਜਦੋਂ ਕਰਨਾ ਕੀਤਾ, ਜਦੋਂ ਦਿਨ ਚੜਿਆ, ਮੇਰੇ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ, ਤਿਆਰ ਪ੍ਰਤਿਆਰ ਹੋਏ ਹੋ ਕਰਕੇ ਮਹਾਰਾਜ ਜੀ ਬੈਠੇ ਤੇ ਕਹਿਣ ਲੱਗੇ ਜਾਓ ਭਾਈ ਭਾਈ ਡਲ ਸਿੰਘ ਨੂੰ ਬੁਲਾ ਕੇ ਲੈ ਕੇ ਆਓ। ਉੱਥੇ ਫਿਰ ਸਿੰਘ ਗਿਆ, ਜਾ ਕਰਕੇ ਵੇਖਦਾ, ਕਹਿੰਦਾ ਮਹਾਰਾਜ ਭਾਈ ਡਲ ਸਿੰਘ ਨਹੀਂ ਹੈ। ਪਾਤਸ਼ਾਹ ਜੀ ਨੇ ਕਿਹਾ ਘਰਬਾਰੀ ਦਰਬਾਰੀ ਸਿੰਘ ਰਾਮ ਸਿੰਘ ਨੂੰ ਸੱਦੋ। ਕਹਿਣ ਲੱਗੇ ਮਹਾਰਾਜ ਇਹਨਾਂ ਦੇ ਖੇਮੇ ਖਾਲੀ ਹਨ, ਕੋਈ ਨਜ਼ਰ ਨਹੀਂ ਆ ਰਿਹਾ, ਕਿੱਥੇ ਗਏ ਹੋਏ ਹੋਣਗੇ। ਉੱਥੇ ਸਾਧ ਸੰਗਤ ਜੀ ਇੱਕ ਬੇਨਵਾ ਫਕੀਰ, ਕੱਲ ਵੀ ਇਹਨਾਂ ਦੇ ਬਾਬਤ ਬੇਨਤੀ ਕੀਤੀ ਸੀ ਸਾਧ ਸੰਗਤ ਜੀ ਕਿ ਅੱਜ ਦੇਖੋ ਇਹ ਫਕੀਰ ਆ, ਇਹਨਾਂ ਦੀ ਜਮਾਤ ਹੈ ਕਿ ਨਹੀਂ। ਲੇਕਿਨ ਉਸ ਵੇਲੇ ਗੁਰੂ ਮਹਾਰਾਜ ਜੀ ਦੇ ਵੇਲੇ ਇਹ ਇਸਲਾਮੀ ਜਗਤ ਦੇ ਨਾਲ ਬੇਨਵਾ ਫਕੀਰਾਂ ਦਾ ਸੰਬੰਧ ਹੋਇਆ ਕਰਦਾ ਸੀ। ਔਰੰਗਜ਼ੇਬ ਨੇ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਕੋਹ ਕੋਹ ਕੇ ਮਾਰਨਾ ਕੀਤਾ। ਕੱਲ੍ਹ ਉਹ ਜਿਹੜੀ ਸਾਖੀ ਸਰਵਣ ਕਰਾਈ ਅਤੇ ਇਹ ਮਾਰਨ ਲੱਗਾ ਸੀ ਬੇਨਵਿਆਂ ਨੂੰ, ਉਹਨਾਂ ਨੂੰ ਡੋਬਣ ਲੱਗਾ, ਇੱਕ ਰਹਿ ਗਿਆ, ਭੱਜ ਕੇ ਆਇਆ, ਕਹਿਣ ਲੱਗਾ ਉਹ ਔਰੰਗਜ਼ੇਬਾ ਮੈਂ ਤੇਰਾ ਕੀ ਚਵਾਈ ਲੱਗਦਾ, ਮੈਨੂੰ ਕਿਉਂ ਛੱਡ ਦਿੱਤਾ, ਮੇਰੇ ਨਾਲ ਦਿਆਂ ਨੂੰ ਤੂੰ ਬੰਨ ਬੰਨ ਕਰਕੇ ਪਾਣੀ ਵਿੱਚ ਸੁੱਟੀ ਜਾ ਰਿਹਾ, ਮਾਰੀ ਜਾ ਰਿਹਾ, ਮੈਂ ਤੇਰਾ ਜਵਾਈ ਥੋੜ੍ਹੀ ਹਾਂ, ਮੈਨੂੰ ਕਿਉਂ ਛੱਡ ਰਿਹਾ, ਚੱਲ ਮੈਨੂੰ ਵੀ ਮਾਰ ਕਰਕੇ। ਇਹ ਵੇਖ ਕਰਕੇ ਪਿਆਰਿਓ, ਜਿਹੜਾ ਬੰਦਾ ਮੌਤ ਤੋਂ ਡਰਦਾ ਉਹਨੂੰ ਡਰਾਉਣ ਦੇ ਵਿੱਚ ਮਜ਼ਾ ਆਉਂਦਾ, ਲੇਕਿਨ ਜਿਹੜੇ ਵਿਅਕਤੀ ਪਿਆਰਿਓ ਮੌਤ ਦੇ ਨਾਲ ਨਹੀਂ ਡਰਦੇ ਹਨ ਉਹਨਾਂ ਤੋਂ ਲੋਕ ਡਰਦੇ। ਉਹ ਇਹ ਇਸ ਤਰ੍ਹਾਂ ਉਹਦਾ ਬੇਨਵਾਪਨ, ਉਹਦੀ ਬੇਬਾਕੀ ਸੁਣ ਕਰਕੇ ਔਰੰਗਜ਼ੇਬ ਵੀ ਘਬਰਾ ਗਿਆ, ਵਾਪਸ ਚੱਲ ਗਿਆ, ਉਹਨੇ ਕੋਈ ਆਦੇਸ਼ ਨਹੀਂ ਦਿੱਤਾ, ਡਰ ਗਿਆ। ਜਿਹੜਾ ਮੌਤ ਤੋਂ ਡਰਦਾ ਉਹਨੂੰ ਡਰਾਇਆ ਜਾ ਸਕਦਾ, ਜਿਹੜੇ ਮੌਤ ਤੋਂ ਡਰਦੇ ਨਹੀਂ ਉਹਨੂੰ ਕਿਸ ਤਰ੍ਹਾਂ ਤੁਸੀਂ ਡਰਾਓਗੇ। ਖੈਰ ਪਿਆਰਿਓ, ਬੇਨਵਾ ਫਕੀਰ ਉਹ ਗੁਰੂ ਮਹਾਰਾਜ ਜੀ ਨੂੰ ਕਹਿੰਦਾ, ਸਤਿਗੁਰੂ ਮਹਾਰਾਜ ਨਾ ਘਰਬਾਰੀ ਨਾ ਦਰਬਾਰੀ। ਦੇਖੋ ਉਹਨੇ ਕਵਿਤਾ ਬਣਾਈ, ਉਹਨੇ ਬਹੁਤ ਕਵਿਤਾ ਰੂਪ ਦੇ ਵਿੱਚ, ਅਤੇ ਗੁਰਬਿਲਾਸ ਪਾਤਸ਼ਾਹੀ ਦਸਵੀਂ ਦੇ ਵਿੱਚ ਪਿਆਰਿਓ ਬੜਾ ਪਿਆਰਾ ਬਚਨ ਆਉਂਦਾ, ਕਹਿੰਦਾ ਨਾ ਘਰਬਾਰੀ ਨਾ ਦਰਬਾਰੀ। ਮਹਾਰਾਜ ਕਿੱਥੇ ਤੁਹਾਡਾ ਘਰਬਾਰੀ ਦਰਬਾਰੀ, ਸਾਰੇ ਭੱਜ ਗਏ ਦੌੜ ਗਏ। ਫਿਰ ਕਹਿੰਦਾ ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਕੱਲਾ। ਇਹਨੇ ਬਾਰ ਬਾਰ ਕਿਹਾ ਗੁਰੂ ਗੋਬਿੰਦ ਸਿੰਘ ਜੀ ਇਕੱਲੇ ਰਹਿ ਗਏ, ਡੱਲਾ ਮੱਲਾ ਜਿਹੜਾ ਸਾਰੇ ਭੱਜ ਗਏ ਦੌੜ ਗਏ, ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਕੱਲਾ ਕਰਕੇ। ਅਤੇ ਉਸ ਵੇਲੇ ਮਹਾਰਾਜ ਜੀ ਨੇ ਪ੍ਰਤੀ ਉੱਤਰ ਦਿੱਤਾ, ਕਹਿਣ ਲੱਗੇ ਮਹਾਂਪੁਰਖਾ ਯਾਦ ਰੱਖ ਨਾ ਡੱਲਾ ਨਾ ਮੱਲਾ ਹਮੂ ਸੰਗ ਅੱਲਾ, ਹਮੂ ਸੰਗ ਅੱਲਾ। ਬਾਰ ਬਾਰ ਕਿਹਾ ਮੇਰੇ ਨਾਲ ਕੋਈ ਨਹੀਂ ਹੈ ਭਾਈ, ਪਰਮਾਤਮਾ ਮੇਰੇ ਨਾਲ ਹੈ, ਅਕਾਲ ਪੁਰਖ ਪਰਮਾਤਮਾ ਮੇਰੇ ਨਾਲ ਹੈ ਭਾਈ, ਬਸ ਉਹਦਾ ਓਟ ਉਹਦੇ ਆਸਰੇ ਦੇ ਉੱਤੇ ਅਸੀਂ ਜੀਵਿਤ ਹਾਂ, ਕਿਹਦੇ ਕੋਈ ਮਨੁੱਖ ਦੇ ਆਸਰੇ ਦੇ ਉੱਤੇ ਥੋੜ੍ਹੀ ਹਾਂ ਕਿ ਜੀ ਆਹ ਹੋਵੇਗਾ, ਕਿਉਂਕਿ ਬੰਦੇ ਦੀ ਫਿਤਰਤ ਹੁੰਦੀ ਹੈ ਉਹ ਕਿਹਦੇ ਉੱਤੇ ਆਸ਼ਰਿਤ ਹੁੰਦਾ ਹੈ, ਉਹਦਾ ਆਸ਼ਰਾ ਟੁੱਟ ਜਾਵੇ ਸਹਾਰਾ ਖਤਮ ਹੋ ਜਾਵੇ ਉਹ ਪਿਆਰੇ ਉਹ ਨਿਸਤੋ ਨਬੂਦ ਹੋ ਜਾਂਦੇ ਹਨ। ਇਸ ਤਰ੍ਹਾਂ ਹੀ ਲੇਕਿਨ ਮਹਾਰਾਜ ਜੀ ਨੂੰ ਉਹਨੇ ਕਿਹਾ ਮਹਾਰਾਜ ਤੁਹਾਡੇ ਬੜੇ ਪਿਆਰੇ ਸੀ ਨਾ, ਭਾਈ ਡਲ ਸਿੰਘ ਹੋ ਗਿਆ, ਘਰਬਾਰੀ ਦਰਬਾਰੀ ਰਾਮ ਸਿੰਘ ਕਿੱਥੇ ਗਏ? ਮਹਾਰਾਜ ਨੇ ਕਿਹਾ ਚੱਲ ਭਾਈ ਚੱਲ ਗਏ, ਜਾਣ ਦਿਓ ਸਾਨੂੰ ਕਿਹਦੀ ਲੋੜ ਨਹੀਂ ਹੈ, ਸਾਡੇ ਨਾਲ ਤਾਂ ਪਰਮਾਤਮਾ ਹੈ, ਅੱਗੇ ਜੋ ਪਾਣਾ ਵਰਤੇਗਾ ਵੇਖਿਆ ਜਾਊਗਾ। ਇਸ ਤਰ੍ਹਾਂ ਪਾਤਸ਼ਾਹ ਜੀ ਨੇ ਵਚਨ ਕੀਤਾ। ਆਓ ਸਾਧ ਸੰਗਤ ਜੀ ਅਗਲੀ ਕਥਾ ਆਪਾਂ ਸਰਵਣ ਕਰੀਏ। ਇੱਕ ਵਾਰੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆ ਆਪਣੀ ਹਾਜ਼ਰੀ ਨੂੰ ਮਹਾਰਾਜ ਜੀ ਦੇ ਪਾਵਨ ਦਰ ਘਰ ਦੇ ਉੱਤੇ ਦਰਜ ਕਰਵਾਉਂਦਿਆਂ ਹੋਇਆ ਪ੍ਰੇਮ

0: ਤੇ ਉਸ ਵੇਲੇ ਉਹ ਬੇਨਵਾ ਫਕੀਰ ਕਹਿਣ ਲੱਗਾ, ਸਤਿਗੁਰੂ ਮਹਾਰਾਜ ਇਹ ਕਾਹਦੇ ਸਿੱਖ ਹਨ? ਮਹਾਰਾਜ ਇਹ ਕਪਟੀ ਹਨ, ਸਿੱਖੀ ਦਾ ਭੇਖ ਤਾਂ ਧਾਰਨ ਕਰਨਾ ਕੀਤਾ ਤੇ ਮਨ ਦੇ ਵਿੱਚ ਇਹਨਾਂ ਨੇ ਕਪਟ ਧਾਰਨ ਕਰਨਾ ਕੀਤਾ, ਕਪਟ ਹੀ ਹੈ ਨਾ। ਬਾਹਰੀ ਤੌਰ ਤੇ ਕਹਿੰਦੇ ਮਹਾਰਾਜ ਤੁਹਾਡੇ ਸਿੱਖ ਹਾਂ, ਤੁਹਾਨੂੰ ਛੱਡ ਕੇ ਨਹੀਂ ਜਾਣਾ, ਤੁਹਾਡੇ ਨਾਲ ਰਹਿਣਾ ਮਹਾਰਾਜ, ਜਿੱਥੇ ਜਾਓਗੇ ਤੁਹਾਡੇ ਨਾਲ ਹਾਂ ਨਾਲ ਹਾਂ, ਬੜਾ ਇਹ ਬੋਲਦੇ ਸਨ। ਲੇਕਿਨ ਮਹਾਰਾਜ ਅੱਜ ਸਮਾਂ ਕੋਈ ਜੰਗ ਯੁੱਧ ਵੀ ਨਹੀਂ ਹੈ, ਚਲੋ ਕੋਈ ਬਿਪਤਾ ਗੱਲ ਵਿੱਚ ਪਈ, ਬਹੁਤ ਵੱਡਾ ਕੋਈ ਭਾਣਾ ਵਰਤਣ ਵਾਲਾ ਬੰਦੇ ਨੂੰ ਆਪਣੀ ਜਾਨ ਦੀ ਆਪਣੇ ਪਰਿਵਾਰ ਦੀ ਪੈ ਜਾਂਦੀ ਹੈ। ਲੇਕਿਨ ਮਹਾਰਾਜ ਬਾਹਰੀ ਤੌਰ ਤੇ ਸਿੱਖ ਅਖਵਾਉਂਦੇ ਬਹੁਤ, ਕਹਿੰਦੇ ਤੁਹਾਡੇ ਨਾਲ ਨਿਭਣਾ ਹੈ, ਲੇਕਿਨ ਮਹਾਰਾਜ ਹੁਣ ਥੋੜਾ ਕੁ ਸਮਾਂ ਔਖਾ ਹੋ ਗਿਆ, ਆਪਨੇ ਜਿੱਦ ਹੀ ਲਾਈ ਨਾ ਕਿ ਦੱਖਣ ਦੇ ਵੱਲ ਜਾਣਾ, ਇਹਨਾਂ ਦਾ ਕਪਟ ਪ੍ਰਗਟ ਹੋ ਗਿਆ, ਸਾਰੇ ਭੱਜਣ ਲੱਗੇ ਦੌੜਨ ਲੱਗੇ।
1: ਅੰਤ ਸਮਾਂ ਨਿਭਹਿ ਨਹਿ ਨਾਲੀ,
0: ਮਹਾਰਾਜ ਇਹੋ ਜਿਹੇ ਜਿਹੜੇ ਹਨ ਕਪਟੀ ਬੰਦੇ ਜਿਹੜੇ ਨਾ, ਉਹ ਅੰਤ ਵੇਲੇ ਕਿਸ ਤਰ੍ਹਾਂ ਬੰਦੇ ਦੇ ਨਾਲ ਨਿਭਣਗੇ? ਸੱਚ ਪਿਆਰਿਓ, ਜਿਹੜਾ ਸੱਚਾ ਬੰਦਾ ਹੁੰਦਾ ਨਾ ਉਹ ਨਾਲ ਨਿਭਦਾ ਹੈ, ਕਪਟ ਕੀਤਾ ਕਪਟੀ ਬੰਦਾ ਜਿਹੜਾ ਪਿਆਰੇ ਉਹ ਕਦੇ ਨਾਲ ਨਹੀਂ ਨਿਭਦਾ, ਇੱਕ ਨਾ ਇੱਕ ਦਿਨ ਕੋਈ ਸਮਾਂ ਇਹੋ ਜਿਹਾ ਆ ਹੀ ਜਾਂਦਾ, ਉਹਦਾ ਕਪਟ ਪ੍ਰਗਟ ਹੋ ਜਾਂਦਾ, ਉਹ ਕਪਟੀ ਬੰਦੇ ਨੂੰ ਫਿਰ ਕਹਿਣਾ ਹੀ ਪੈਂਦਾ ਕਿ ਨਹੀਂ ਜੀ ਮੈਂ ਤੁਹਾਡਾ ਸਾਥ ਨਹੀਂ ਦੇ ਸਕਦਾ, ਬਸ ਇੱਥੋਂ ਤੱਕ ਤੁਹਾਡਾ ਤੇ ਮੇਰਾ ਸਾਥ ਹੈ ਕਰਕੇ ਫਿਰ ਉਹਨਾਂ ਦਾ ਕਪਟ ਪ੍ਰਗਟ ਹੋ ਜਾਂਦਾ। ਇੱਕ ਦਿਨ ਪਿਆਰਿਓ ਉਹ ਭੱਜ ਜਾਂਦੇ ਦੌੜ ਜਾਂਦੇ ਹਨ। ਇਸ ਤਰ੍ਹਾਂ ਹੀ ਪਿਆਰਿਓ ਇੱਕ ਇਤਿਹਾਸਕ ਮੈਂ ਤੁਹਾਨੂੰ ਘਟਨਾ ਸਰਵਣ ਕਰਾਂਵਾ, ਤੇ ਕੂਕਿਆਂ ਦੇ ਵਿੱਚੋਂ ਬਾਬਾ ਰਾਮ ਸਿੰਘ ਜੀ ਜਿਹੜੇ ਹਨ, ਚਲੋ ਆਪਾਂ ਜੋ ਉਹਨਾਂ ਦੇ ਵਿੱਚੋਂ ਜੋ ਚੰਗੀ ਜੋ ਚੀਜ਼ ਹੈ ਉਹ ਆਪਾਂ ਨੇ ਲੈਣੀ ਹੈ। ਪਿਆਰਿਓ ਕਿਹਾ ਜਾਂਦਾ ਕਿ ਉਹ ਰਾਮ ਸਿੰਘ ਜੀ ਜਿਹੜੇ ਸੀ ਨਾ ਕਪੜ ਜਿਹੜੇ ਇਹਨਾਂ ਦੇ ਵਿੱਚੋਂ ਸਨ ਕੂਕਿਆਂ ਦੇ ਵਿੱਚੋਂ, ਉਹਨਾਂ ਦਾ ਕੋਈ ਸੇਵਾਦਾਰ ਸੀ, ਸਦਾ ਪਿਆਰਿਓ ਉਹ ਉਹਨਾਂ ਦੇ ਨਾਲ ਹੀ ਰਹਿੰਦਾ, ਸਦਾ ਉਹਨਾਂ ਦੇ ਨਾਲ ਹੀ ਰਹਿਣਾ, ਬੜੀ ਉਹਨੇ ਸੇਵਾ ਕੀਤੀ, ਸਭ ਕੀਤਾ ਇਹ ਕੀਤਾ। ਲੇਕਿਨ ਬਾਅਦ ਦੇ ਵਿੱਚ ਕਹਿੰਦੇ ਪਤਾ ਚੱਲਿਆ ਉਹ ਤਾਂ ਅੰਗਰੇਜ਼ਾਂ ਦੇ ਨਾਲ ਰਲਿਆ ਹੋਇਆ ਸੀ, ਅੰਗਰੇਜ਼ਾਂ ਦਾ ਬੰਦਾ ਸੀ, ਉਹਨਾਂ ਦਾ ਟਾਊਂਟ ਸੀ, ਇਹਨਾਂ ਦੇ ਨਾਲ ਰਹਿ ਕਰਕੇ ਇਹਨਾਂ ਦੀ ਪੂਰੀ ਸੇਵਾ ਕਰਨੀ, ਹਰ ਪਾਸੇ ਨਾਲ ਜਾਣਾ, ਹਰ ਵੇਲੇ ਕਹਿਣਾ ਬਾਬਾ ਜੀ ਤੁਹਾਡੇ ਨਾਲ ਹੀ ਰਹਿਣਾ, ਜਿੱਥੇ ਜਾਓਗੇ ਤੁਹਾਡੇ ਨਾਲ ਹੀ ਸੇਵਾ, ਬਾਹਰੀ ਤੌਰ 'ਤੇ ਬਹੁਤ ਜ਼ਿਆਦਾ ਕਰਦਾ ਲੇਕਿਨ ਅੰਦਰ ਖਾਤੇ ਪਿਆਰੇ ਦੁਸ਼ਮਣਾਂ ਦੇ ਨਾਲ ਰਲਿਆ ਹੋਇਆ, ਸਾਰੀ ਖਬਰ ਜਿਹੜੀ ਹੈ ਸਾਰੀ ਸੂ ਜਿਹੜੀ ਹੈ ਇਹਨਾਂ ਦੀ ਉਹਨਾਂ ਨੂੰ ਦੇ ਦੇਣੀ ਹੈ। ਇਸ ਤਰ੍ਹਾਂ ਕਰਦੇ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰਨਾ ਕੀਤਾ, ਗ੍ਰਿਫਤਾਰ ਕਰਕੇ ਰੰਗੂਨ ਵਾਲੇ ਪਾਸੇ ਜਦੋਂ ਤੇ ਉਹਨਾਂ ਨੂੰ ਭੇਜ ਰਹੇ ਸਨ, ਉੱਥੋਂ ਤੱਕ ਉਹ ਨਾਲ ਹੀ ਰਿਹਾ, ਕਹਿਣ ਲੱਗਾ ਜੀ ਮੈਂ ਨਾਲ ਹੀ ਜਾਣਾ ਇਹ ਕਰਨਾ। ਜਦੋਂ ਜਹਾਜ਼ 'ਤੇ ਚੜਾਉਣ ਦੀ ਵਾਰੀ ਆਈ ਉਸ ਵੇਲੇ ਉਹਨੇ ਕੀ ਕੀਤਾ, ਆਪਣਾ ਪ੍ਰਗਟ ਜਿਹੜਾ ਉਹਦਾ ਕਪਟ ਪ੍ਰਗਟ ਹੋ ਗਿਆ, ਉੱਥੋਂ ਤੱਕ ਆਇਆ, ਆ ਕਰਕੇ ਕਹਿੰਦਾ ਕਿ ਚਲੋ ਮੈਂ ਤੁਹਾਡੇ ਨਾਲ ਹੋਣਾ, ਜਹਾਜ਼ ਦੇ ਉੱਤੇ ਉਹਨਾਂ ਨੂੰ ਚੜਾ ਦਿੱਤਾ, ਆਪ ਪਿੱਛੇ ਜਾ ਕਰਕੇ ਹੱਸਣ ਲੱਗਾ, ਅੰਗਰੇਜ਼ਾਂ ਦੇ ਨਾਲ ਰਲ ਗਿਆ। ਕਹਿੰਦੇ ਕਿ ਉਹ ਬੜੇ ਦੁਖੀ ਹੋਏ, ਕਹਿਣ ਲੱਗੇ ਭਾਈ ਤੂੰ ਤਾਂ ਕਹਿੰਦਾ ਸੀ ਮੇਰੇ ਨਾਲ ਚੱਲਣਾ, ਮੇਰੇ ਨਾਲ ਹੀ ਰਹਿਣਾ, ਤੇਰੇ ਮੈਂ ਕੋਈ ਕਮੀ ਨਹੀਂ ਰੱਖੀ, ਹਰ ਚੀਜ਼ ਤੈਨੂੰ ਦਿੱਤੀ ਹੈ, ਆਪਣਾ ਮਿੱਤਰ ਬਣਾ ਕਰਕੇ ਰੱਖਿਆ, ਕੋਈ ਤੇਰੇ ਨਾਲ ਘਾਟਾ ਵਾਧਾ ਨਹੀਂ ਕੀਤਾ, ਤੂੰ ਇੰਜ ਕਿਉਂ ਕਰਨਾ ਕੀਤਾ। ਬਸ ਉਹਨੇ ਇੱਕੋ ਹੀ ਵਚਨ ਕੀਤਾ ਕਿ ਤੁਹਾਡਾ ਮੇਰਾ ਸਾਥ ਜਿਹੜਾ ਇੱਥੋਂ ਤੱਕ ਹੀ ਹੈ, ਬਸ ਹੁਣ ਇੱਥੋਂ ਮੈਂ ਵਾਪਸ ਚੱਲ ਜਾਣਾ। ਉਹਨੇ ਆਪਣਾ, ਕਿਉਂਕਿ ਕਪਟ ਸੀ ਨਾ ਪਿਆਰੇ, ਉਹ ਇੱਕ ਦਿਨ ਕਪਟ ਜਿਹੜਾ ਉਹ ਖੁੱਲ ਹੀ ਜਾਂਦਾ, ਇੰਨੇ ਸਾਲ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ। ਕਹਿੰਦੇ ਬਾਅਦ ਦੇ ਵਿੱਚ ਜਦੋਂ ਪਤਾ ਚੱਲਿਆ ਬੜੇ ਪਰੇਸ਼ਾਨ ਹੋਏ, ਜਿਹਨੂੰ ਆਪਣਾ ਸਮਝਿਆ, ਇੰਨਾ ਉਹਦੀ ਮਦਦ ਕੀਤੀ, ਇੰਨਾ ਪਿਆਰ ਕੀਤਾ, ਉਹ ਬੰਦਾ ਤਾਂ ਜਿਹੜਾ ਬੇਈਮਾਨ, ਸਭ ਤੋਂ ਵੱਡਾ ਬੇਈਮਾਨ ਨਿਕਲਿਆ। ਕਿਉਂਕਿ ਕਪਟ ਪਿਆਰਿਓ ਯਾਦ ਰੱਖੋ, ਕਪਟੀ ਬੰਦੇ ਦਾ ਕਪਟ ਜਿਹੜਾ ਨਾ ਉਹ ਇੱਕ ਨਾ ਇੱਕ ਦਿਨ ਪ੍ਰਗਟ ਹੋ ਜਾਂਦਾ, ਕੋਈ ਨਾ ਕੋਈ ਇਹੋ ਜਿਹਾ ਸਮਾਂ ਆਉਂਦਾ ਉਸ ਵੇਲੇ ਕਪਟੀ ਦਾ ਪਾਜ ਉਗੜ ਜਾਂਦਾ। ਤੇ ਉਹ ਬੇਨਵਾ ਕਹਿੰਦਾ ਦੇਖੋ ਮਹਾਰਾਜ ਅੱਜ ਜਿਹੜਾ ਇਹ ਕਪਟੀਆਂ ਦਾ, ਸਾਰੇ ਜਿਹੜੇ ਕਪਟੀ ਜਿਹੜੇ ਸੀ ਨਾ, ਇਹਨਾਂ ਦਾ ਪਾਜ ਪ੍ਰਗਟ ਹੋ ਗਿਆ। ਤੇ ਇਸ ਤਰ੍ਹਾਂ ਹੀ ਕਹਿੰਦੇ ਕਿ ਸਤਿਗੁਰੂ ਮਹਾਰਾਜ ਆਹ ਡੇਰਾ ਭਾਈ ਡੱਲਾ ਜਿਹੜਾ ਹੈ ਇਹ ਕੂੜਾ ਝੂਠਾ ਹੈ, ਕੁਚੱਲਾ ਭਾਵ ਕਿ ਇਹਨੇ ਖੋਟਾ ਕੰਮ ਕਰਨਾ ਕੀਤਾ, ਇਹਨੂੰ ਇਸ ਤਰ੍ਹਾਂ ਭੱਜ ਕੇ ਨਹੀਂ ਜਾਣਾ ਚਾਹੀਦਾ। ਤੇ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਕਹਿੰਦੇ ਨਾ, ਗੁਰੂ ਗੋਬਿੰਦ ਸਿੰਘ ਉਹਨਾਂ ਨੇ ਉਹਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਕੱਲਾ, ਮਹਾਰਾਜ ਨੇ ਕਿਹਾ ਨਹੀਂ ਗੁਰੂ ਗੋਬਿੰਦ ਸਿੰਘ ਕੱਲਾ ਨਹੀਂ, ਹਮੂ ਸੰਗ ਅੱਲਾ। ਤੇ ਉਸ ਵੇਲੇ ਉਹ ਫਿਰ ਤੋਂ ਬੇਨਵਾ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਨਾਲ ਤਾਂ ਸਿਰਫ ਅੱਲਾ ਹੀ ਅੱਲਾ, ਖੁਦਾ ਹੀ ਖੁਦਾ, ਵਾਹਿਗੁਰੂ ਹੀ ਵਾਹਿਗੁਰੂ ਰਹਿ ਗਏ, ਬਾਕੀ ਸਾਰੇ ਇਹ ਜਿਹੜੇ ਹਨ ਜਿਹੜੇ ਬੜੇ ਬੋਲਦੇ ਸੀ ਤੁਹਾਡੇ ਨਾਲ ਜਾਣਾ ਨਿਭਣਾ ਤੁਹਾਡੇ ਨਾਲ ਓੜਕ ਤੱਕ ਮਹਾਰਾਜ ਤੁਹਾਡੇ ਨਾਲ ਰਹਿਣਾ ਹੁਣ ਸਾਰੇ ਮਹਾਰਾਜ ਭੱਜ ਗਏ ਦੌੜ ਗਏ ਤੁਹਾਡੇ ਨਾਲ ਤਾਂ ਸਿਰਫ ਉਹ ਅੱਲਾ ਤੁਆਲਾ ਹੀ ਰਹਿ ਗਿਆ ਕਿਉਂਕਿ ਸਾਧ ਸੰਗਾ ਜੀ ਝੂਠ ਜੋ ਹੈ ਝੂਠ ਝੂਠੇ ਕੀ ਰੇ ਝੂਠ ਪ੍ਰੀਤ ਤੇ ਝੂਠੇ ਦੇ ਝੂਠੇ ਬੰਦੇ ਦੀ ਪ੍ਰੀਤ ਵੀ ਜਿਹੜੀ ਪਿਆਰਿਓ ਉਹ ਝੂਠੀ ਹੁੰਦੀ ਹੈ ਕੁੜਿਆਰ ਜਿਹੜਾ ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ ਕੁੜਿਆਰ ਕੁੜਿਆਰੀ ਜਾਏ ਰਲੇ ਇੱਕ ਨਾ ਇੱਕ ਦਿਨ ਪਿਆਰਿਓ ਕੁੜਿਆਰ ਜਿਹੜਾ ਹੈ ਕਿਉਂਕਿ ਉੱਥੇ ਸੱਚ ਨਾ ਗੱਡਈ ਮਨ ਵੇਖੋ ਕੋ ਨਿਰਜਾਸ ਕਿ ਉੱਥੇ ਪਿਆਰਿਓ ਉੱਥੇ ਕੂੜ ਨਾ ਗੱਡਈ ਉੱਥੇ ਨਾ ਸੱਚ ਦੇ ਵਿੱਚ ਪਿਆਰਿਓ ਤੇ ਕੂੜ ਨਹੀਂ ਕੱਢ ਸਕਦਾ ਇੱਕ ਨਾ ਇੱਕ ਦਿਨ ਫਿਰ ਉਸ ਬੰਦੇ ਨੇ ਝੂਠੇ ਨੇ ਕੀ ਕਰਨਾ ਹੁੰਦਾ ਕੁੜਿਆਰ ਕੁੜਿਆਰੀ ਜਾਏ ਰਲੇ ਕੁੜੀਆਂ ਦੇ ਵਿੱਚ ਰਲ ਜਾਂਦਾ ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ ਇਹ ਝੂਠੇ ਜਿਹੜੇ ਹਨ ਇਹਨਾਂ ਦੀ ਸੱਚ ਦੇ ਨਾਲ ਨਹੀਂ ਨਿਭ ਸਕਦੀ ਹੈ ਆ ਲੋਕ ਜਿਹੜੇ ਨਾ ਮੋਹ ਦੇ ਵਿੱਚ ਆਪਣੀਆਂ ਘਰ ਵਾਲੀਆਂ ਬੱਚੇ ਪਰਿਵਾਰ ਦੇ ਮੋਹ ਦੇ ਵਿੱਚ ਇਹ ਫਸੇ ਹੋਏ ਹਨ ਹਲਕਾ ਜਿਹਾ ਧਾਓ ਜਿਹੜਾ ਮਹਾਰਾਜ ਇਹਨੇ ਨਹੀਂ ਚੱਲਣਾ ਕੀਤਾ ਡੱਲਾ

0: ਹੀ ਅੱਲਾਹ ਹੈ ਬਸ, ਇੱਕ ਪਰਵਤਕਾਰ ਉਹ ਮੌਲਾ ਅੱਲਾਹ ਤਾਲਾ ਹੀ ਤੁਹਾਡੇ ਨਾਲ ਹੈ ਔਰ ਕੋਈ ਵੀ ਨਹੀਂ ਹੈ। ਉਸ ਵੇਲੇ ਪਾਤਸ਼ਾਹ ਜੀ ਨੇ ਵੀ ਕਹਿ ਦਿੱਤਾ ਕਿ ਵੇ ਡੱਲਿਆ, ਜਾਣਾ ਸੀ ਨਾ ਤੂੰ ਚੱਲ ਜਾ ਪਾਈ,
1: ਆਪੇ ਭਾਗਿਓ ਔਰ ਥਰਥੱਲਾ,
0: ਤੇ ਤੇਰਾ ਮਨ ਦੇ ਵਿੱਚ ਤਰਥੱਲੀ ਪੈ ਗਈ ਹੈ, ਤੂੰ ਤਾਂ ਆਪ ਭੱਜ ਗਿਆ, ਆਪ ਅਸੀਂ ਤਾਂ ਤੈਨੂੰ ਨਹੀਂ ਬੋਲਿਆ, ਕੋਈ ਗੱਲ ਹੀ ਨਹੀਂ ਹੋਈ, ਤੂੰ ਆਪ ਮੁਹਾਰੇ ਹੋ ਕਰਕੇ ਭੱਜ ਗਿਆ, ਦੌੜ ਗਿਆ।
1: ਮੰਗਤ ਰਹਤ ਸਦਾ ਥਲ
0: ਤੀਰਾ, ਤੇ ਜਦੋਂ ਅਸੀਂ ਉੱਥੇ ਸੀ ਨਾ, ਬਾਰ ਬਾਰ ਇਹ ਕਹਿੰਦਾ ਸੀ ਮਹਾਰਾਜ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਕਰੋ, ਆਪਣੇ ਚਰਨਾਂ ਦੇ ਨਾਲ ਮੈਨੂੰ ਜੋੜ ਕੇ ਰੱਖਣਾ ਕਰੋ, ਜੋੜ ਕੇ ਰੱਖਣਾ ਕਰੋ।
1: ਕਹਾਂ ਪਰੀ ਤੇਰੇ ਪਰ ਭੀੜ,
0: ਹੁਣ ਤੇਰੇ ਉੱਤੇ ਕਿਹੜੀ ਕੋ ਭੀੜ ਪੈ ਕਰਕੇ ਆਈ ਹੈ, ਕੋਈ ਗੱਲ ਬਾਤ ਨਹੀਂ ਹੋਈ ਹੈ ਜੋ ਦਾਸ ਨੇ ਬੇਨਤੀ ਕੀਤੀ, ਚਲੋ ਕੋਈ ਭੀੜ ਬਣ ਕੇ ਆਈ, ਬਹੁਤ ਜ਼ਿਆਦਾ ਕਠਿਨਾਈ ਹੋ ਗਈ ਕਈ ਵਾਰੀ ਪਿਆਰੇ, ਕਈ ਵਾਰੀ ਇਸ ਤਰ੍ਹਾਂ ਦੇ ਕੰਮ ਹੋ ਜਾਂਦੇ, ਉੱਥੇ ਫਿਰ ਰਹਿਣਾ ਮੁਸ਼ਕਿਲ ਹੋ ਜਾਂਦਾ। ਮਹਾਰਾਜ ਨੇ ਕਿਹਾ ਇਹੋ ਜਿਹੀ ਕੋਈ ਭੀੜ, ਕੋਈ ਲੜਾਈ ਝਗੜਾ, ਕੋਈ ਇਹੋ ਜਿਹੀ ਗੱਲ ਨਹੀਂ ਹੋਈ, ਆਪਾਂ ਤਾਂ ਬੜੇ ਆਨੰਦ ਦੇ ਵਿੱਚ ਆਪਾਂ ਜਾ ਰਹੇ ਸਾਂ, ਤੂੰ ਖੁਦ ਬਾ ਖੁਦ ਭੱਜ ਗਿਆ, ਤੂੰ ਦੌੜ ਗਿਆ।
1: ਦੇਖਤ ਪ੍ਰਭੂ,
0: ਇੱਕ ਪਾਸੇ ਵੇਖ ਕਰਕੇ ਮਹਾਰਾਜ ਜੀ ਨੇ ਉਚਾਰਨ ਕਰਨਾ ਕੀਤਾ, ਭਾਈ ਇੱਤੇ ਕੌਣ ਸੇ ਕੀ ਅਸ ਤਿਆਰਾ, ਇਹਦਾ ਮਤਲਬ ਮਹਾਰਾਜ ਨੇ ਕਿਹਾ ਇਧਰ ਕਿਸ ਨੇ ਤਿਆਰੀ ਕੀਤੀ ਹੋਈ ਹੈ। ਉੱਥੇ ਸਾਧ ਸਿੰਘਾਂ ਜੀ ਇੱਕ ਮਜੈਲੀ ਸਿੰਘ ਜਿਹੜਾ ਨਾ, ਮਹਾਰਾਜ ਨੇ ਉਹਦੇ ਵੱਲ ਵੇਖ ਕਰਕੇ, ਮਾਝੇ ਦਾ ਸਿੰਘ ਜਿਹੜਾ ਹੈ ਥੋੜਾ ਅਮਲ ਪਾਨ ਕਰਦਾ ਸੀ, ਤੇ ਉਹ ਜਿਹੜਾ ਸਿੰਘ ਕਹਿਣ ਲੱਗਾ,
1: ਬੋਲਿਓ ਸਿੰਘ ਜਲਦ ਬਿਬੇ,
0: ਉਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਬਚਨ ਸੁਣ ਕਰਕੇ ਉਹਨੇ ਉਚਾਰਨ ਕੀਤਾ,
1: ਮਲਵਾਈ ਭਾਜ ਕਹਿ ਗਏ,
0: ਦੇਖੋ ਉਹ ਕਹਿਣ ਲੱਗਾ, ਉਹ ਛਕਿਆ ਛਕਾਇਆ ਸੀ ਤੇ ਕਹਿਣ ਲੱਗਾ ਸਤਿਗੁਰੂ ਮਹਾਰਾਜ ਦੇਖੋ ਇਹ ਸਾਰੇ ਮਲਵਈ ਜਿਹੜੇ ਹਨ ਇਹ ਸਾਰੇ ਭੱਜ ਗਏ ਦੌੜ ਗਏ,
1: ਕੇ ਮਾੜੇ ਥਿਰ ਥਏ,
0: ਨਾਲ ਇਹ ਮਾਝੇ ਦੇ ਲੋਕ ਵੀ ਜਿਹੜੇ ਉਹ ਵੀ ਕੋਈ ਜਿਹੜੇ ਸੀ ਨਾ ਉਹ ਵੀ ਵਿਚਾਰੇ ਮਾੜੇ ਨਿਕਲੇ ਹਨ, ਮਾੜੇ ਸਿੰਘ ਜਿਹੜੇ ਭਾਵ ਕੇ ਕਿ ਉਹਨੇ ਇਹ ਬਚਨ ਕੀਤਾ, ਕਿਉਂਕਿ ਇੱਥੇ ਜ਼ਿਆਦਾ ਕਰਕੇ ਮਲਵਈ ਜਿਹੜੇ ਨਾ ਸਾਧ ਸੰਗਤ ਜੀ ਉਹ ਭੱਜ ਗਏ ਸੀ ਦੌੜ ਗਏ, ਤੇ ਉਹਨੇ ਬਚਨ ਕੀਤਾ ਕਿ ਸਤਿਗੁਰੂ ਮਹਾਰਾਜ ਮਲਵਈ ਜਿਹੜੇ ਭੱਜ ਗਏ ਦੌੜ ਗਏ, ਜਿਹੜੇ ਵਿਚਾਰੇ ਮਾਝੇ ਕੇ ਜਿਹੜੇ ਬੜੇ ਮਾੜੇ ਹਨ, ਕੋਈ ਜ਼ਿਆਦਾ ਪੈਸਾ ਨਹੀਂ ਹੈ, ਕੋਈ ਅਮੀਰੀ ਨਹੀਂ ਹੈ, ਸਿੱਧੇ ਸਾਦੇ ਬੰਦੇ ਜਿਹੜੇ ਉਹੀ ਤੁਹਾਡੇ ਨਾਲ ਹੈ, ਕਿਉਂਕਿ ਹੁਣ ਜਿਹੜੇ ਇਹਨਾਂ ਦੇ ਵਿੱਚੋਂ ਭਗੌੜੇ ਹੋ ਗਏ ਭੱਜ ਗਏ ਜ਼ਿਆਦਾ ਉਹਦੇ ਵਿੱਚ ਮਲਵਈ ਸਨ। ਹੁਣ ਯਾਦ ਰੱਖੋ ਸਾਧ ਸੰਗਤ ਜੀ, ਇਹ ਇਲਾਕੇ ਜਿਹੜੇ ਹਨ ਤਿੰਨ ਇਲਾਕਿਆਂ ਦੇ ਵਿੱਚ, ਹੁਣ ਦਾ ਜਿਹੜਾ ਪੰਜਾਬ ਜਿਹੜਾ ਆਪਾਂ ਵੇਖ ਸਕਦੇ ਹਾਂ ਪਿਆਰਿਓ, ਤਿੰਨ ਇਹਦੇ ਇਲਾਕੇ ਹਨ, ਤੇ ਇਲਾਕਿਆਂ ਦੇ ਵਿੱਚ ਬੋਲੀ ਵੀ ਜਿਹੜੀ ਬੋਲੀ ਜਾਂਦੀ ਹੈ ਤੇ ਉਹ ਬੋਲੀ ਦੇ ਵਿੱਚ ਵੀ ਪਿਆਰਿਓ ਕੁਛ ਥੋੜਾ ਕੁਛ ਸ਼ਬਦਾਂ ਦਾ ਅੰਤਰ ਹੁੰਦਾ, ਭੇਦ ਹੁੰਦਾ ਹੈ। ਤੇ ਆਹ ਤਿੰਨ ਇਲਾਕੇ, ਇੱਕ ਤਾਂ ਹੈ ਪਿਆਰਿਓ ਮਾਝੇ ਦਾ ਇਲਾਕਾ, ਜਿਹਨਾਂ ਨੂੰ ਜਿਹੜੇ ਮਾਝੇ ਦੇ ਇਲਾਕੇ ਦੇ ਵਿੱਚ ਜਿਹੜੇ ਰਹਿਣ ਵਾਲੇ ਉਹਨਾਂ ਨੂੰ ਮਝੈਲੀ ਬੋਲਦੇ ਹਨ, ਮਾਝੇ ਕੇ ਜਾਂ ਮਝੈਲੀ ਇਹਨਾਂ ਨੂੰ ਕਿਹਾ ਜਾਂਦਾ, ਜਿਹੜੇ ਪਿਆਰਿਓ ਦੁਆਬ ਦੇ ਵਿੱਚ ਰਹਿੰਦੇ ਹਨ, ਦੁਆਬਾ ਦੇ ਵਿੱਚ ਰਹਿੰਦੇ ਉਹਨਾਂ ਨੂੰ ਦੁਆਬੀ ਬੋਲਦੇ ਹਨ, ਤੇ ਉਹ ਪੰਜਾਬੀ ਬੋਲਦੇ ਤੇ ਪੰਜਾਬੀ ਬੋਲੀ ਦੇ ਵਿੱਚ ਪਿਆਰਿਓ ਉਹਨੂੰ ਦੁਆਬੀ ਪੰਜਾਬੀ ਕਿਹਾ ਜਾਂਦਾ। ਮਾਝੇ ਦੀ ਪੰਜਾਬੀ ਜਿਹੜੀ ਮਝੈਲੀ ਠੇਠ ਪੰਜਾਬੀ ਜਿਹੜੀ ਹੈ ਉਹ ਮਾਝੇ ਦੀ ਪੰਜਾਬੀ ਹੈ। ਫਿਰ ਇਹ ਮਾਲਵੇ ਦਾ ਇਲਾਕਾ ਜਿਹੜਾ ਜੰਗਲ ਦੇ ਵਿੱਚ, ਇਹ ਸਾਰਾ ਇਲਾਕਾ ਜਿਹੜਾ ਨਾ ਪਿਆਰਿਓ, ਇੱਥੋਂ ਦੇ ਲੋਕਾਂ ਨੂੰ ਮਲਵਈ ਬੋਲਦੇ ਹਨ। ਹੁਣ ਜ਼ਿਆਦਾ ਕਰਕੇ ਕੁਛ ਮੈਂ ਆਪ ਨੂੰ ਬੇਨਤੀ ਕਰਾਂ ਕਿ ਆਹ ਜਿਹੜਾ ਹੈ ਮਲਵਈ ਲੋਕ ਜਿਹੜੇ ਨਾ ਪਿਆਰਿਓ, ਆਪਾਂ ਜਿਸ ਤਰ੍ਹਾਂ ਭਾਈ ਜੀ ਬੋਲਦੇ ਹਾਂ, ਭਾਈ ਸਾਹਿਬ ਜੀ, ਉਹ ਬਾਈ ਜੀ ਬੋਲਣਗੇ, ਬਾਈ ਜੀ ਉਹ ਬਾਈ ਜੀ ਬੋਲਣਗੇ। ਤੇ ਪੰਜਾਬ ਦੇ ਵਿੱਚ ਹੁਣ ਜਿਹੜੇ ਮਾਝੇ ਕੇ ਜਿਹੜੇ ਹਨ ਪਿਆਰਿਓ, ਉਹ ਆਪਾਂ ਭਰਾ ਬੋਲਦੇ ਨਾ, ਉਹ ਜ਼ਿਆਦਾ ਕਰਕੇ ਭਾਊ ਬੋਲਣਗੇ। ਉਹ ਭਾਊ ਕਿੱਥੇ ਗਿਆ ਸੀ, ਭਾਊ ਉਹਨਾਂ ਨੂੰ ਫਿਰ ਖਾਸ ਕਰਕੇ ਮਜੈਲੀਆਂ ਨੂੰ ਭਾਊ ਬੋਲਦੇ ਜੀ, ਮਜੈਲੀ ਭਾਊ ਆਏ, ਤੇ ਮਲਵਈਆਂ ਨੂੰ ਬਾਈ ਆਏ ਕਰਕੇ ਜੀ, ਕਿਉਂਕਿ ਇਹ ਪਿਆਰਿਓ ਭਾਈ ਨੂੰ ਬਾਈ ਬੋਲਦੇ ਹਨ। ਔਰ ਵੀ ਕੁਛ ਬੋਲੀ ਦੇ ਵਿੱਚ ਪਿਆਰਿਓ ਇਹਨਾਂ ਦੇ ਅੰਤਰ ਹੁੰਦੀ ਹੈ, ਥੋੜ੍ਹਾ ਜਿਹਾ ਫਰਕ ਹੁੰਦਾ। ਫਿਰ ਉਸ ਤੋਂ ਬਾਅਦ ਪਿਆਰਿਓ ਜਿਹੜੇ ਇਹ ਜਿਹੜੇ ਹਨ ਖਾਸ ਕਰਕੇ ਹਰਿਆਣਵੀ ਪੰਜਾਬੀ ਜਿਹੜੀ ਹੈ ਪਿਆਰਿਓ, ਉਹਦਾ ਲਹਿਜਾ ਜਿਹੜਾ ਹੈ ਉਹ ਥੋੜ੍ਹਾ ਜਿਹਾ ਵੱਖਰਾ ਜਿਹਾ ਹੁੰਦਾ। ਜਿਸ ਤਰ੍ਹਾਂ ਪਿਆਰਿਓ ਆਪਾਂ ਚੂਹਾ ਬੋਲਦੇ ਹਾਂ, ਉਹਨਾਂ ਨੇ ਚੂਹੀ ਬੋਲਣੀ। ਜਿਸ ਤਰ੍ਹਾਂ ਆਪਾਂ ਬੋਲਦੇ ਹਾਂ ਪਿਆਰਿਓ, ਇੱਕ ਲਿੰਗ ਵਾਚਕ ਸ਼ਬਦਾਂ ਦੇ ਵਿੱਚ ਵੀ ਫਰਕ ਹੁੰਦਾ। ਆਪਾਂ ਬੋਲਦੇ ਨਾ ਭਾਈ ਦਹੀਂ ਖਾਧਾ ਕਿ ਨਹੀਂ ਖਾਧਾ, ਉਹਨਾਂ ਨੇ ਜਦੋਂ ਕਹਿਣਾ ਕਿ ਦਹੀਂ ਖਾਧੀ ਕਿ ਨਹੀਂ ਖਾਧੀ ਕਰਕੇ, ਇਸ ਤਰ੍ਹਾਂ ਇਹ ਸ਼ਬਦਾਂ ਦਾ ਪਿਆਰਿਓ ਅੰਤਰ ਹੁੰਦਾ, ਉਹਦੇ ਨਾਲ ਪਤਾ ਲੱਗ ਜਾਂਦਾ ਕਿ ਇਹ ਬੰਦਾ ਕਿਹੜੇ ਇਲਾਕੇ ਦਾ ਰਹਿਣ ਵਾਲਾ। ਹੁਣ ਔਰ ਇੱਕ ਗੱਲ ਪਿਆਰਿਓ, ਇਹ ਜਿਹੜੇ ਇਲਾਕੇ ਵੀ ਹੁੰਦੇ ਹਨ, ਇਹਨਾਂ ਦਾ ਇੱਕ ਬੰਦੇ ਨੂੰ ਅਹੰਕਾਰ ਹੁੰਦਾ ਹੈ, ਇੱਕ ਇਲਾਕਿਆਂ ਦਾ ਅਹੰਕਾਰ ਹੁੰਦਾ। ਅੱਜ ਵੀ ਆਪਾਂ ਪੰਜਾਬ ਦੇ ਵਿੱਚ ਵੇਖਦੇ ਹਾਂ, ਜਦੋਂ ਕਈ ਵਾਰੀ ਨਾ ਮਾਝੇ ਕੇ ਮਿਲ ਜਾਂਦੇ ਹੋ, ਕਹਿੰਦੇ ਉਹ ਯਾਰ ਆਪਾਂ ਤਾਂ ਇਕੱਠੇ ਹੀ ਹਾਂ ਜੀ, ਆਪਾਂ ਤੂੰ ਵੀ ਮਜਾਇਲ ਮੈਂ ਵੀ ਮਜਾਇਲ ਹਾਂ। ਫਿਰ ਉਹ ਕੀ ਕਰਦੇ, ਕਈ ਬੰਦਿਆਂ ਦੀ ਇੱਕ ਫਿਤਰਤ ਹੁੰਦੀ ਹੈ, ਉਹ ਆਪਣੇ ਬੰਦਾ ਦੇਖੋ ਜੀ ਮਾਝੇ ਕੇ ਮਜਾਇਲ ਜਿਹੜੇ ਬੜੇ ਚੜ੍ਹਦੀ ਕਲਾ ਵਾਲੇ ਮਲਵਈ ਜਿਹੜੇ ਹਨ ਉਹ ਚੰਗੇ ਨਹੀਂ ਹੁੰਦੇ। ਇਹ ਗੱਲਾਂ ਹੁੰਦੀਆਂ ਪਿਆਰਿਓ, ਆਮ ਅੱਜ ਵੀ ਆਪਾਂ ਲੋਕਾਂ ਦੇ ਵਿੱਚ ਸਿੱਧੇ ਸਾਦੇ ਜਿਹੜੇ ਲੋਕਾਂ ਦੇ ਵਿੱਚ ਇਹੀ ਚਰਚਾ ਚੱਲਦੀਆਂ। ਉਹ ਕਈ ਵਾਰੀ ਮਲਵਈ ਬੋਲਦੇ, ਨਹੀਂ ਜੀ ਸਾਡੇ ਮਲਵਈ ਮਾਲਵੇ ਦੇ ਬਹੁਤ ਵਧੀਆ ਹਨ, ਮਜਾਇਲੀ ਚੰਗੇ ਨਹੀਂ ਹਨ, ਇਹ ਦੁਆਬੀਏ ਚੰਗੇ ਨਹੀਂ ਹਨ। ਇਸ ਤਰ੍ਹਾਂ ਇੱਕ ਲੜਾਈ, ਥੋੜ੍ਹਾ ਜਿਹਾ ਮਨ ਦੇ ਵਿੱਚ ਮਨ ਮੁਟਾਵ ਹੁੰਦਾ। ਉਹ ਸਿੰਘ ਜਿਹੜਾ ਪਿਆਰੇ ਉਹ ਅਮਲ ਪਾਨ ਕੀਤਾ ਹੋਇਆ ਸੀ ਅਤੇ ਉਹਨੇ ਰੋਬ ਝਾੜਦਿਆਂ ਹੋਇਆ ਇੱਕ ਮਹਾਰਾਜ ਨੂੰ ਕਿਹਾ, ਸਤਿਗੁਰੂ ਮਹਾਰਾਜ ਆਹ ਦੇਖੋ ਆਹ ਵਿਚਾਰੇ ਮਾਝੇ ਦੇ ਜਿਹੜੇ ਨਾ ਸਿੱਧੇ ਸਾਦੇ ਜਿਹੜੇ ਮਾੜੇ ਮੋਟੇ ਬੰਦੇ ਉਹ ਤੁਹਾਡੇ ਨਾਲ ਰਹਿ ਗਏ, ਇਹ ਮਲਵਈ ਜਿਹੜੇ ਹਨ ਬੜੇ ਸ਼ਾਹੂਕਾਰ ਬੜੇ ਧਨਾੜ ਬੰਦੇ ਬੜੇ ਆਪਣੇ ਆਪ ਨੂੰ ਸੁਸਾਭਿਅ ਜਿਹੜੇ ਦਿਖਾਉਂਦੇ ਹਨ, ਉਹ ਸਾਰੇ ਦੌੜ ਗਏ ਭੱਜ
1: ਗਏ।
0: ਉਸ ਵੇਲੇ ਮਹਾਰਾਜ ਜੀ ਨੇ ਵਚਨ ਕੀਤਾ, ਭਾਈ ਤੂੰ ਬੋਲਦਾ ਨਾ ਮਾਝੇ ਦੇ ਮਾੜੇ ਬੰਦੇ ਜਿਹੜੇ ਉਹ ਰਹਿ ਗਏ। ਮਹਾਰਾਜ ਨੇ ਕਿਹਾ ਕਿ ਭਾਈ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ, ਕੋਈ ਵੀ ਮਾਝੇ ਦਾ ਜਿਹੜਾ ਸਿੱਖ ਜਿਹੜਾ ਮਾੜਾ ਨਹੀਂ ਹੈ। ਨਾਲ ਆ ਮਾਲਵੇ ਦੇਸ਼ ਦੇ ਲੋਕ ਜਿਹੜੇ ਹਨ ਇਹ ਤਾਂ ਲਾੜੇ ਹਨ, ਇਹ ਤੇ ਦੁੱਲੇ ਵਰਗੇ, ਭਾਵ ਕੇ ਉਹ ਨਿਰਾਦਰੀ ਕਰਨਾ ਚਾਹੁੰਦਾ ਸੀ। ਉਹ ਸਿੰਘ ਪਿਆਰੇ ਉਹਨੇ ਕਿਹਾ ਮਾਝੇ ਕੇ ਤਾਂ ਰਹਿ ਗਏ, ਅਸੀਂ ਮਾੜੇ ਮੋਟੇ ਰਹਿ ਗਏ, ਲੇਕਿਨ ਜਿਹੜੇ ਤਗੜੇ ਬੰਦੇ ਦੌੜ ਗਏ ਉਹਦਾ ਇਹੀ ਮਤਲਬ ਸੀ। ਮਹਾਰਾਜ ਨੇ ਕਿਹਾ ਕਿ ਸਿੱਖਾ ਯਾਦ ਰੱਖ, ਕੋਈ ਵੀ ਇੱਕ ਦੋ ਬੰਦੇ ਕੋਈ ਘੱਟ ਵੱਧ ਕਰਦੇ ਹਨ ਇਹਦੇ ਨਾਲ ਪੂਰੇ ਇਲਾਕੇ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ ਹੈ। ਮਹਾਰਾਜ ਨੇ ਇਹੀ ਪਿਆਰੇ ਉਹ ਵਚਨ ਕੀਤਾ, ਕਿਹਾ ਕਿ ਨਾ ਮਾਝੇ ਦੇ ਮਾੜੇ ਹਨ ਨਾ ਜਿਹੜੇ ਮਾਲਵੇ ਦੇ ਮਾੜੇ ਹਨ, ਸਾਰੇ ਜਿਹੜੇ ਸਾਡੇ ਲਈ ਇੱਕ ਸਮਾਨ ਹਨ, ਸਾਰੇ ਚੜ੍ਹਦੀ ਕਲਾ ਵਾਲੇ ਹਨ। ਕਦੇ ਅਸੀਂ ਇਹ ਦ੍ਰਿਸ਼ਟੀ ਦੇ ਨਾਲ ਨਹੀਂ ਵੇਖਿਆ ਕਿ ਜੀ ਇਹ ਮਜੈਲੀ ਸਿੰਘ ਹਨ, ਇਹਨਾਂ ਨੂੰ ਥੋੜ੍ਹਾ ਦੂਰ ਰੱਖਣਾ ਚਾਹੀਦਾ, ਇਹ ਮਲਵਈ ਹਨ ਇਹਨਾਂ ਨੂੰ ਲਾਗੇ ਰੱਖਣਾ ਚਾਹੀਦਾ, ਜਾਂ ਮਝੈਲੀਆਂ ਨੂੰ ਲਾਗੇ ਰੱਖੋ ਮਲਵਈਆਂ ਨੂੰ ਦੂਰ ਰੱਖੋ, ਇਹ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ। ਸਿੱਖ ਪਿਆਰਿਓ ਸਿੱਖ ਹੀ ਹੈ, ਇਹ ਹੁਣ ਸਾਨੂੰ ਯਾਦ ਰੱਖਣਾ ਚਾਹੀਦਾ। ਅੱਜ ਵੀ ਪਿਆਰਿਓ ਦੇਖੋ ਜਦੋਂ ਸਿੱਖੀ ਦੀ ਗੱਲ ਆਉਂਦੀ ਹੈ, ਹੁਣ ਇਹ ਸਿੱਖੀ ਜਿਹੜੀ ਪਿਆਰਿਓ ਇੰਨੀ ਵਿਸ਼ਾਲ ਇੰਨੀ ਫੈਲ ਗਈ, ਪਹਿਲੇ ਤਾਂ ਮਾਝਾ ਹੋ ਗਿਆ, ਮਾਲਵਾ, ਦੁਆਬਾ, ਚਲੋ ਇੱਥੋਂ ਤੱਕ ਤਾਂ ਪੰਜਾਬ ਦੇ ਵਿੱਚ ਹੈ। ਹੁਣ ਉਸ ਤੋਂ ਬਾਅਦ ਪਿਆਰਿਓ ਕਈ ਵਾਰੀ ਕਹਿੰਦੇ ਨਾ ਕਿ ਨਹੀਂ ਜੀ ਅਸੀਂ ਪੰਜਾਬ ਦੇ ਸਿੱਖ ਹਾਂ, ਤੁਸੀਂ ਦੂਜੇ ਸਿੱਖ ਹੋ, ਇਹ ਜੀ ਇਹ ਵਿਦੇਸ਼ੀ ਸਿੱਖ ਹੈ, ਇਹ ਵੱਖਰੇ ਹਨ, ਅਸੀਂ ਵੱਖਰੇ ਹਾਂ। ਹੋ ਸਕਦਾ ਪਿਆਰਿਓ ਕਿ ਇਹਦੀ ਬੋਲੀ ਵੱਖਰੀ ਹੋਵੇਗੀ, ਬੋਲ ਚਾਲ ਵੱਖਰਾ ਹੋਵੇਗਾ, ਉਹਦਾ ਤੌਰ ਤਰੀਕਾ ਵੱਖਰਾ ਹੋਵੇਗਾ, ਸਰੀਰ ਦਾ ਰੂਪ ਰੰਗ ਵੱਖਰਾ ਹੋਵੇਗਾ, ਲੇਕਿਨ ਸਿੱਖੀ ਰੂਪ ਦੇ ਵਿੱਚ ਵੇਖਿਆ ਜਾਵੇ ਸਾਰੇ ਇੱਕ ਸਮਾਨ ਹਨ। ਹੁਣ ਪਿਆਰਿਓ ਕਈ ਵਾਰੀ ਵੇਖਦੇ ਨਾ, ਹੁਣ ਆਪਾਂ ਅਸੀਂ ਰਹਿੰਦੇ ਹਾਂ ਦੱਖਣ ਦੇ ਪਾਸੇ ਅਸੀਂ ਰਹਿੰਦੇ ਹਾਂ, ਕਈ ਵਾਰੀ ਕਈ ਲੋਕ ਜਿਹੜੇ ਨਾ ਕਹਿ ਦਿੰਦੇ ਜੀ ਇਹ ਜੀ ਦੱਖਣੀ ਸਿੱਖ ਹਨ, ਦੱਖਣੀ ਸਿੱਖ। ਹੁਣ ਬਿਹਾਰ, ਪਟਨਾ ਸਾਹਿਬ ਆਦਿਕ ਬਿਹਾਰ ਦੇ ਸਿੱਖ ਜਿਹੜੇ ਉਹਨਾਂ ਨੂੰ ਕਹਿ ਦਿੰਦੇ ਜੀ ਇਹ ਜੀ ਬਿਹਾਰੀ ਸਿੱਖ ਹਨ। ਯਾਦ ਰੱਖੋ ਪਿਆਰਿਓ, ਚਲੋ ਇੱਕ ਵਿਸ਼ੇਸ਼ਣ ਕਿ ਤਾਂ ਕੋਈ ਦੱਸਣ ਦੇ ਲਈ ਕਿ ਜੀ ਇਹ ਦੱਖਣ ਦੇ ਰਹਿਣ ਵਾਲੇ ਇਹ ਦੱਖਣ ਦੇ ਸਿੱਖ ਹਨ, ਇਹ ਗੱਲ ਵੱਖਰੀ ਹੈ। ਲੇਕਿਨ ਪਿਆਰਿਓ ਇਹ ਟਿਚਰਾਂ ਕਰਕੇ, ਕਈ ਵਾਰੀ ਬੰਦੇ ਟਿਚਰਾਂ ਕਰਕੇ ਉਹ ਦੱਖਣੀਆਂ ਦੱਖਣੀ ਸਿੱਖ ਕਰਕੇ ਇਹ ਟਿਚਰਾਂ ਕਰਕੇ ਬੋਲਣਾ ਨਾ ਇਹ ਚੰਗੀ ਗੱਲ ਨਹੀਂ ਹੁੰਦੀ ਹੈ। ਸਿੱਖ ਤਾਂ ਸਿੱਖ ਹਨ ਪਿਆਰਿਓ, ਭਾਵੇਂ

0: ਬਾਕੀ ਦੇਸ਼ ਵਾਲਾ ਹੋਵੇ, ਸਿੱਖ ਤਾਂ ਸਿੱਖ ਹਨ ਪਿਆਰਿਓ। ਇਸ ਕਰਕੇ ਨਾ ਕੁਛ ਸ਼ਬਦਾਂ ਦੇ ਨਾਲ ਤੋੜ ਮਰੋੜ ਕਰਕੇ ਉਹਨਾਂ ਦੀ ਨਿਰਾਦਰੀ ਜਾਂ ਕਈਆਂ ਦੀ ਜਿਹੜੀ ਬੱਲੇ ਬੱਲੇ ਨਹੀਂ ਕਰਾਉਣੀ ਚਾਹੀਦੀ। ਮਹਾਰਾਜ ਨੇ ਇਹੀ ਵਚਨ ਕੀਤਾ ਕਿ ਭਾਈ ਮੇਰੇ ਨਿਗਾਹ ਦੇ ਵਿੱਚ ਕੋਈ ਮਜੈਲੀ ਮਾੜਾ ਨਹੀਂ ਹੈ, ਨਾ ਕੋਈ ਮਲਵਈ ਜਿਹੜਾ ਮਾੜਾ ਹੈ।
1: ਸਤਿਗੁਰੂ
0: ਪਾਤਸ਼ਾਹ ਜੀ ਨੇ ਫਿਰ ਕਹਿ ਦਿੱਤਾ, ਭਾਈ ਜਿਹੜਾ ਚੱਲ ਗਿਆ ਚੱਲ ਜਾਣ ਦਿਓ, ਮਲਵਈ ਚੱਲ ਗਏ ਮਜੈਲੀ ਚੱਲ ਗਏ, ਸਾਨੂੰ ਕੀ ਲੈਣਾ ਦੇਣਾ। ਹਮੂ ਸੰਗ ਅੱਲਾ, ਸਾਡੇ ਨਾਲ ਉਹ ਅੱਲਾ ਤੁਆਲਾ ਵਾਹਿਗੁਰੂ ਜੀ ਸਾਡੇ ਨਾਲ ਹਨ। ਇੰਜ ਕਹਿ ਕਰਕੇ ਗੁਰੂ ਮਹਾਰਾਜ ਜੀ ਨੇ ਅੱਗੇ ਪ੍ਰਸਥਾਨ ਕਰਨਾ ਕੀਤਾ। ਹੁਣ ਪਿਆਰਿਓ ਕਈ ਆਪਾਂ ਦੂਜੇ ਸਰੋਤਾਂ ਨੂੰ ਪੜ੍ਹਦੇ ਹਾਂ ਤੇ ਇੰਜ ਪਤਾ ਲੱਗਦਾ ਕਿ ਇਹ ਜਿਹੜੇ ਬੰਦੇ ਪਿਆਰਿਓ ਜੋ ਉੱਥੋਂ ਨਿਕਲ ਕੇ ਆਏ ਹਨ, ਇਹਨਾਂ ਦੇ ਮਨ ਵਿੱਚ ਸੀ ਕਿ ਜਦੋਂ ਆਪਾਂ ਵਾਪਸ ਆ ਜਾਵਾਂਗੇ ਤੇ ਸਤਿਗੁਰੂ ਮਹਾਰਾਜ ਜੀ ਨੇ ਵੀ ਫਿਰ ਅਗਲਾ ਪਲਾਨ ਜਿਹੜਾ ਕੈਂਸਲ ਕਰ ਦੇਣਾ। ਹੁਣ ਮਹਾਰਾਜ ਜੀ ਨੇ ਕਿਹਾ ਨਾ ਦੱਖਣ ਦੇ ਵੱਲ ਜਾਣਾ, ਅਸੀਂ ਵਾਪਸ ਆ ਗਏ ਤੇ ਮਹਾਰਾਜ ਨੇ ਵੀ ਲੱਗਦਾ ਕਹਿ ਦੇਣਾ ਨਹੀਂ ਭਾਈ ਹੁਣ ਆਪਾਂ ਵੀ ਜਿਹੜਾ ਵਾਪਸ ਚੱਲ ਜਾਣਾ। ਉਹਨਾਂ ਨੂੰ ਲੱਗਿਆ ਵਾਪਸ ਸਤਿਗੁਰੂ ਮਹਾਰਾਜ ਦਮਦਮਾ ਸਾਹਿਬ ਆਉਣਗੇ, ਲੇਕਿਨ ਇੰਜ ਹੋਇਆ ਨਹੀਂ। ਆਪਾਂ ਵੀ ਕੀ ਕਰਦੇ ਹਾਂ ਪਿਆਰਿਓ, ਕਈ ਵਾਰੀ ਆਪਣੇ ਵਿਚਾਰ ਕੀਤੀ ਹੋਵੇਗੀ, ਇੱਕ ਆਪਾਂ ਜਥਾ ਬਣਾਉਂਦੇ ਹਾਂ, 10-15 ਬੰਦੇ ਆਪਾਂ ਕੋਈ ਪ੍ਰੋਗਰਾਮ ਬਣਾਉਂਦੇ ਹਾਂ ਕਿ ਚਲੋ ਜੀ ਆਪਾਂ ਉੱਥੇ ਜਾਣਾ ਹੈ ਤੇ ਆਪਾਂ ਫਿਰ ਤਿਆਰੀ ਕਰਦੇ ਹਾਂ ਉਹਦੇ ਵਿੱਚ ਪਿਆਰਿਓ, ਤੇ 15 ਬੰਦਿਆਂ ਦੇ ਵਿੱਚੋਂ 10-11 ਬੰਦਿਆਂ ਨੇ ਕਹਿ ਦਿੱਤਾ ਨਹੀਂ ਜੀ, ਐਨ ਟਾਈਮ ਤੇ ਕੈਂਸਲ ਕਰ ਦਿੱਤਾ ਕਿ ਨਹੀਂ ਜੀ ਅਸੀਂ ਨਹੀਂ ਜਾ ਸਕਦੇ ਹਾਂ, ਬੜਾ ਕੰਮ ਔਖਾ ਹੈ, ਕਈ ਕੰਮ ਆ ਗਿਆ, ਕਠਿਨਾਈ ਆ ਗਈ। ਉਹ ਬੰਦੇ ਵਾਪਸ ਆ ਗਏ, ਉਹਨਾਂ ਨੇ ਪ੍ਰੋਗਰਾਮ ਕੈਂਸਲ ਕਰ ਦਿੱਤਾ ਤੇ ਦੂਜੇ ਵੀ ਜਿਹੜੇ ਪਿਆਰਿਓ ਉਹ ਵੀ ਪ੍ਰੋਗਰਾਮ ਕੈਂਸਲ ਕਰ ਦਿੰਦੇ ਹਨ। ਕਈ ਵਾਰੀ ਆਪਾਂ ਵੇਖਦੇ ਨਾ ਕਿ ਪੰਜਾਬ ਤੋਂ ਜਾਂ ਔਰ ਇਲਾਕਿਆਂ ਤੋਂ ਸੰਗਤਾਂ ਆਉਂਦੀਆਂ ਇੱਥੇ ਯਾਤਰਾ ਕਰਨ ਦੇ ਲਈ, ਉਹ ਕਹਿੰਦੇ ਸੀ ਕਿ ਭਾਈ ਕਿ ਅਸੀਂ ਜੀ 15-20 ਸਿੰਘਾਂ ਦਾ ਸਾਡਾ ਜਥਾ ਸੀ, ਅਸੀਂ ਟਿਕਟਾਂ ਕਰਾ ਲਈਆਂ, ਪੂਰੀ ਤਿਆਰੀ ਹੋ ਗਈ ਜੀ, ਐਨ ਟਾਈਮ 'ਤੇ ਜੀ ਕੋਈ ਕੰਮ ਆ ਗਿਆ, ਉਹਦੇ ਵਿੱਚੋਂ 10-12 ਬੰਦਿਆਂ ਨੇ ਕਹਿ ਦਿੱਤਾ ਜੀ ਨਹੀਂ ਜਾ ਸਕਦੇ, ਉਹਨਾਂ ਦੇ ਕਰਕੇ ਸਾਨੂੰ ਵੀ ਜਿਹੜਾ ਆਪਣਾ ਪ੍ਰੋਗਰਾਮ ਕੈਂਸਲ ਕਰਨਾ ਪਿਆ, ਅਸੀਂ ਵੀ ਜਿਹੜਾ ਆਪਣੀਆਂ ਟਿਕਟਾਂ ਕੈਂਸਲ ਕਰਾ ਲਈਆਂ। ਇਹਨਾਂ ਨੂੰ ਇਹੀ ਲੱਗਿਆ ਸੀ ਕਿ ਅਸੀਂ ਵਾਪਸ ਮੁੜ ਗਏ ਤੇ ਹੋ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਦੱਖਣ ਨੂੰ ਹੀ ਨਹੀਂ ਜਾਣਗੇ, ਇਹ ਆਪਣਾ ਪ੍ਰੋਗਰਾਮ ਕੈਂਸਲ ਕਰ ਦੇਣਗੇ ਕਿ ਨਹੀਂ ਜੀ ਸਾਡੇ ਸਿੰਘ ਹੀ ਨਹੀਂ ਹਨ, ਕੀ ਕਰਨਾ ਜਾ ਕਰਕੇ। ਮਹਾਰਾਜ ਜੀ ਵੀ ਵਾਪਸ ਆ ਜਾਣਗੇ, ਲੇਕਿਨ ਇੰਜ ਨਹੀਂ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ, ਖਾਲਸਾ ਜੀ ਓ ਜੋ ਮਰਜ਼ੀ, ਜਿਹਨੇ ਰਹਿਣਾ ਰਵੇ, ਜਿਹਨੇ ਜਾਣਾ ਜਾਵੇ, ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈ, ਲੇਕਿਨ ਅਸੀਂ ਦੱਖਣ ਦੇ ਵੱਲ ਜ਼ਰੂਰ ਜਾਣਾ ਹੈ।
1: ਜੀਨ ਪਾਏ ਹੈ ਲੀਨ ਅਨਾਈ,
0: ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਫਿਰ ਕਿਹਾ, ਕਹਿ ਦਿੱਤਾ ਕਿ ਭਾਈ ਘੋੜਿਆਂ ਦੇ ਉੱਤੇ ਕਾਠੀਆਂ ਪਾ ਦਿਓ।
1: ਗਏ ਕੋਸ ਦਵਾਦਸ ਕੀ ਡੇਰਾ,
0: ਫਿਰ ਅੱਗੇ ਪਿਆਰਿਓ ਸਰਸਾ ਤੋਂ ਅੱਗੇ ਜਾ ਕਰਕੇ 12 ਕੋਸ ਦੇ ਉੱਤੇ ਡੇਰਾ ਕਰਨਾ ਕੀਤਾ।
1: ਨੌਹਰ ਨਗਰ ਬਸੈ ਬਹੁ,
0: ਉੱਥੇ ਪਿਆਰਿਓ ਨੌਹਰ ਨਗਰ ਜਿਹੜਾ ਹੈ 20 ਕੋਸ ਦੇ ਉੱਤੇ ਪਿਆਰਿਓ ਇਹ ਨੌਹਰ ਨਗਰ ਜਿਹੜਾ ਹੈ ਉਸ ਪਾਸੇ ਮਹਾਰਾਜ ਜੀ ਨੇ ਡੇਰਾ ਕਰਨਾ ਕੀਤਾ।
1: ਸਹਿਤ ਵਹੀਰ ਵਿਸਾਲ,
0: ਸਤਿਗੁਰੂ ਮਹਾਰਾਜ ਜੀ ਦੇ ਨਾਲ ਫੌਜਾਂ ਵੀ ਹਨ, ਬਹੁਤ ਸਾਰੀਆਂ ਸੰਗਤਾਂ ਵੀ ਨਾਲ ਹਨ।
1: ਸਿਵਰ ਸਮੂਹ
0: ਤੇ ਉੱਥੇ ਨੌਹਰ ਦੇ ਵਿੱਚ ਪਾਤਸ਼ਾਹ ਜੀ ਨੇ ਡੇਰਾ ਕੀਤਾ।
1: ਸਤਿਗੁਰ ਬੈਠੇ ਸਹਿਜ,
0: ਉੱਥੇ ਸਹਿਜ ਸਿਪਾਹੀ ਸਤਿਗੁਰੂ ਮਹਾਰਾਜ ਜੀ ਬੈਠੇ ਹੋਏ ਹਨ।
1: ਸਿੰਘਪੁਰ ਵਿੱਚ
0: ਹੁਣ ਮਹਾਰਾਜ ਅੰਤਰਜਾਮੀ ਹਨ ਤੇ ਗੁਰੂ ਮਹਾਰਾਜ ਜੀ ਨੂੰ ਪਤਾ ਸੀ ਕਿ ਕੋਈ ਉਹਨਾਂ ਦਾ ਪਿਆਰਾ ਜਿਹੜਾ ਇਸ ਨਗਰ ਦੇ ਵਿੱਚ ਰਹਿੰਦਾ, ਮਹਾਰਾਜ ਜੀ ਨੇ ਸਿੱਖ ਨੂੰ ਭੇਜਿਆ
1: ਤੇ
0: ਮਹਾਰਾਜ ਜੀ ਨੇ ਕਿਹਾ ਕਿ ਭਾਈ ਆ ਨਗਰ ਨੌਹਰ ਹੈ ਨਾ, ਤੁਸੀਂ ਨੌਹਰ ਦੇ ਵਿੱਚ, ਕਿਉਂਕਿ ਗੁਰੂ ਮਹਾਰਾਜ ਤਾਂ ਨਗਰ ਦੇ ਬਾਰ ਬਾਰ ਡੇਰਾ ਕਰਦੇ। ਮਹਾਰਾਜ ਨੇ ਸਿੱਖ ਨੂੰ ਭੇਜਿਆ ਕਿ ਸਿੱਖਾ ਤੂੰ ਨਗਰ ਦੇ ਵਿੱਚ ਜਾ, ਇਸ ਨਗਰ ਦੇ ਵਿੱਚ ਕ੍ਰਿਸ਼ਨ ਲਾਲ ਨਾਮਕ ਇੱਕ ਦਵਿਜ ਉਹਦਾ ਘਰ ਹੈ ਭਾਈ,
1: ਬੁਲਾਏ ਬੂਝ ਮੇ ਕੰਮ,
0: ਤੇ ਉਹਨੂੰ ਬੁਲਾ ਕੇ ਲੈ ਕੇ ਆਓ ਭਾਈ, ਸਾਡਾ ਕੋਈ ਕੰਮ ਹੈ ਉਹਦੇ ਤਾਈ,
1: ਵਿਦਿਆ ਬਿਖਾ,
0: ਕਿਉਂਕਿ ਪਿਆਰਿਓ ਕ੍ਰਿਸ਼ਨ ਲਾਲ ਜਿਹੜਾ ਨਾ ਪਿਆਰਿਓ ਜੋਤਿਸ਼ ਵਿਦਿਆ ਦੇ ਵਿੱਚ ਬਹੁਤ ਜ਼ਿਆਦਾ ਨਿਪੁੰਨ ਸੀ, ਬੜਾ ਇਹ ਮਹਾਂਪੁਰਖ ਸੀ, ਬਹੁਤ ਵੱਡਾ ਵਿਦਵਾਨ ਸੀ।
1: ਪੂਰਬ ਦਿਸਪੁਰ ਮਹਿ ਘਰ ਚੀਨ,
0: ਤੇ ਮਹਾਰਾਜ ਜੀ ਨੇ ਵੇਖਿਆ ਅੰਤਰਜਾਮਤਾ ਦੇ ਨਾਲ ਕਿਹਾ ਕਿ ਨਗਰ ਦੇ ਪੂਰਬ ਦੀ ਦਿਸ਼ਾ ਦੇ ਵਿੱਚ ਉਹਦਾ ਘਰ ਹੈ, ਪੂਰਬਲੇ ਪਾਸੇ ਜਾਓ। ਇਹ ਸੁਣ ਕਰਕੇ ਤਤਕਾਲ ਪਿਆਰਿਓ ਗੁਰੂ ਕਾ ਸਿੱਖ ਜਿਹੜਾ ਹੈ ਉਸ ਮਹਾਂਪੁਰਖ ਦੇ ਕੋਲ, ਕ੍ਰਿਸ਼ਨ ਲਾਲ ਜੀ ਦੇ ਕੋਲ ਗਿਆ, ਉਹ ਮਹਾਂਪੁਰਖ ਨੂੰ ਸਤਿਗੁਰੂ ਮਹਾਰਾਜ ਜੀ ਦੇ ਕੋਲ ਲਿਆਉਣਾ ਕੀਤਾ।
1: ਸਿੱਖ ਬਾਦ ਦੀਨ ਠਿਕ
0: ਉਹਨੇ ਆ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਪ੍ਰਣਾਮ ਕਰਨੀ ਕੀਤੀ।
1: ਮਿਲਿਓ ਪੂਰਬ ਮਿਲ ਜਾਏ
0: ਹੁਣ ਪਿਆਰਿਓ, ਇਸ ਤਰ੍ਹਾਂ ਉਹਨੇ ਮਿਲਿਆ। ਹਾਲਾਂਕਿ ਆ ਮੁਲਾਕਾਤ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਉਹਦੀ ਪਹਿਲੀ ਵਾਰ ਦੀ ਇਹ ਮੁਲਾਕਾਤ ਹੈ, ਲੇਕਿਨ ਉਹ ਇੰਜ ਮਿਲਿਆ ਜਿਸ ਤਰ੍ਹਾਂ ਪਿਆਰਿਓ ਇਸ ਤੋਂ ਪਹਿਲਾਂ ਵੀ ਇਹ ਕਈ ਵਾਰੀ ਮਹਾਰਾਜ ਜੀ ਨੂੰ ਮਿਲਿਆ ਹੋਇਆ ਹੋਵੇ। ਹੁਣ

0: ਲੇਕਿਨ ਸੰਗਤਾਂ ਵੇਖ ਕਰਕੇ ਦੰਗ ਹਨ। ਇੰਜ ਇਹਨਾਂ ਦਾ ਮਿਲਾਪ ਹੋਇਆ ਜਿਸ ਤਰ੍ਹਾਂ ਕਿ ਲੱਗਦਾ ਇਹ ਕਈ ਵਾਰੀ ਮਹਾਰਾਜ ਨੂੰ ਮਿਲ ਕੇ ਗਿਆ।
1: ਸਤਿਗੁਰੂ ਭਾਖਿਓ ਕ੍ਰਿਸ਼ਨ ਪਛਾਣਾ ਹੋ।
0: ਸਤਿਗੁਰੂ ਮਹਾਰਾਜ ਨੇ ਕਿਹਾ ਕਿ ਪੰਡਿਤ ਜੀ ਜੋਤਿਸ਼ ਵਿਦਿਆ ਦੇ ਵਿੱਚ ਤੁਸੀਂ ਬੜੇ ਨਿਪੁੰਨ ਹੋ, ਨਾਲ ਬਹੁਤ ਭਜਨ ਬੰਦਗੀ ਕਰਨ ਵਾਲੇ ਮਹਾਂਪੁਰਖ ਹੋ
1: ਤੁਸੀਂ।
0: ਹੁਣ ਦੇਖੋ ਅਸੀਂ ਤੁਹਾਨੂੰ ਸੱਦਿਆ, ਤੁਹਾਨੂੰ ਆਪਣੇ ਕੋਲ ਬੁਲਾਉਣਾ ਕੀਤਾ ਤੇ ਤੁਹਾਡੇ ਕੋਲ ਸ਼ਕਤੀਆਂ, ਦਿਵ ਸ਼ਕਤੀਆਂ ਹਨ, ਅੰਤਰ ਜਾਮਤਾ ਹੈ, ਨਾਲ ਇਹ ਜੋਤਿਸ਼ ਵਿੱਦਿਆ ਜਿਹੜੀ ਹੈ ਪਿਆਰਿਓ। ਆਮ ਆਪਾਂ ਵੇਖਦੇ ਹਾਂ ਕਈ ਜਿਹੜੇ ਝੋਲੀ ਛਾਪ ਬੰਦੇ ਹੁੰਦੇ ਹਨ ਉਹ ਵੱਖਰੇ ਹੁੰਦੇ ਹਨ, ਲੇਕਿਨ ਇਹ ਆਪਣੀ ਇੱਕ ਵਿੱਦਿਆ ਹੈ। ਅੱਜ ਵੀ ਪਿਆਰਿਓ ਇਹ ਵਿੱਦਿਆ ਜਿਹੜੀ ਹੈ ਇਹ ਪੜ੍ਹਾਈ ਜਾਂਦੀ ਹੈ ਤੇ ਇਹਨਾਂ ਦਾ ਸੰਬੰਧ ਗ੍ਰਹਿ ਨਕਸ਼ਤਰਾਂ ਦੇ ਨਾਲ ਹੁੰਦਾ। ਅੱਜ ਵੀ ਪਿਆਰਿਓ ਜੋ ਸਾਡੀਆਂ ਜੰਤਰੀਆਂ ਬਣਦੀਆਂ ਨਾ ਥਿੱਤ ਵਾਰ ਅਨੁਸਾਰ, ਜੋ ਗੁਰਪੁਰਬ ਆਦਿਕ ਜੋ ਪੁਰਾਤਨ ਰਵਾਇਤਾਂ ਅਨੁਸਾਰ ਜੋ ਬਣਾਈਆਂ ਜਾਂਦੀਆਂ, ਇਹ ਪਿਆਰਿਓ ਦੇਖੋ ਆਮ ਆ ਅੰਗਰੇਜ਼ੀ ਕੈਲੰਡਰ ਦੇ ਮੁਤਾਬਕ ਨਹੀਂ ਹੁੰਦਾ, ਜੋਤਿਸ਼ੀਆਂ ਦੇ ਮੁਤਾਬਕ ਹੁੰਦਾ। ਜਿਸ ਤਰ੍ਹਾਂ ਅੱਜ ਵੀ ਅੱਜ ਪਿਆਰਿਓ ਚਲੋ ਟੈਕਨੋਲੋਜੀ ਨੇ ਵਿਕਾਸ ਕਰਨਾ ਕੀਤਾ, ਕਈ ਵਾਰੀ ਉਹ ਦੱਸਦੇ ਨਾ ਜੀ ਕਿ ਸਾਲ ਦੇ ਵਿੱਚ ਇੰਨੇ ਤਾਰੀਖ ਨੂੰ ਸੂਰਿਆ ਗ੍ਰਹਿਣ ਹੋਵੇਗਾ, ਉਹ ਜਾਣਕਾਰੀ ਦਿੰਦੇ ਹਨ। ਲੇਕਿਨ ਪਹਿਲੇ ਜ਼ਮਾਨੇ ਦੇ ਵਿੱਚ ਅੱਜ ਵੀ ਪਿਆਰਿਓ ਜੋਤਿਸ਼ੀ ਜਿਹੜੇ ਹਨ ਉਹਨਾਂ ਦੀ ਵਿੱਦਿਆ ਦੇ ਵਿੱਚ ਉਹ ਕਿਹੜੇ ਪਿਆਰਿਓ ਕਿਹੜਾ ਉਹਨਾਂ ਦੇ ਕੋਲ ਕੋਈ ਯੰਤਰ ਜੰਤਰ ਹੁੰਦਾ, ਲੇਕਿਨ ਵਿੱਦਿਆ ਇਹੋ ਜਿਹੀ ਹੁੰਦੀ ਆ। ਅੱਜ ਵੀ ਪਿਆਰਿਓ ਉਹ ਸਟੀਕ ਜਾਣਕਾਰੀ ਦੱਸ ਦਿੰਦੇ ਆ, 150 ਸਾਲ ਬਾਅਦ ਇੱਥੇ ਸੂਰਜ ਗ੍ਰਹਿਣ ਲੱਗੇਗਾ, ਇਹ ਗ੍ਰਹਿਣ ਦੇ ਉੱਤੇ ਆਹ ਹੋਵੇਗਾ ਜਾਂ ਉਹ ਹੋਵੇਗਾ। ਇਹ ਵੀ ਪਿਆਰਿਓ ਖਗੋਲ ਸ਼ਾਸਤਰ ਦੀ ਵਿੱਦਿਆ ਹੈ। ਆ ਕ੍ਰਿਸ਼ਨ ਲਾਲ ਜੀ ਜਿਹੜੇ ਮਹਾਂਪੁਰਖ ਇਹ ਵਿੱਦਿਆ ਦੇ ਵਿੱਚ ਵੀ ਬਹੁਤ ਜ਼ਿਆਦਾ ਨਿਪੁੰਨ ਹਨ, ਇਹਦੇ ਨਾਲ ਨਾਲ ਬਹੁਤ ਜ਼ਿਆਦਾ ਭਜਨ ਬੰਦਗੀ ਕਰਨ ਵਾਲੇ ਮਹਾਂਪੁਰਖ, ਬਹੁਤ ਕਰਾਮਾਤੀ ਹਨ। ਮਹਾਰਾਜ ਨੇ ਵਚਨ ਕਰਨਾ ਕੀਤਾ ਕਿ ਮਹਾਂਪੁਰਖ ਅਸੀਂ ਤੁਹਾਨੂੰ ਬੁਲਾਉਣਾ ਕੀਤਾ ਤੇ ਤੁਹਾਡੇ ਕੋਲ ਸ਼ਕਤੀਆਂ ਹਨ, ਅੰਤਰ ਜਾਮਤਾ ਹੈ, ਦੱਸੋ ਅਸਾਂ ਨੇ ਤੁਹਾਨੂੰ ਕਿਉਂ ਬੁਲਾਇਆ ਹੈ।
1: ਸੁਣ ਪ੍ਰਭ ਤੇ ਦਿਜ ਲਗਨ ਵਿਚਾਰ।
0: ਹੁਣ ਪਿਆਰਿਓ ਮਹਾਰਾਜ ਜੀ ਨੇ ਜਦੋਂ ਇਹ ਪ੍ਰਸ਼ਨ ਕੀਤਾ ਨਾ, ਮਹਾਰਾਜ ਨੇ ਕੁਛ ਵੀ ਨਹੀਂ ਕਿਹਾ ਕਿ ਮਹਾਂਪੁਰਖੋ ਤੁਹਾਨੂੰ ਇਹਦੇ ਲਈ ਬੁਲਾਇਆ ਆ ਕੰਮ ਹੈ ਕਰਕੇ, ਇਹੀ ਕਿਹਾ ਕਿ ਤੁਸੀਂ ਖੁਦ ਪਤਾ ਪੜਤਾਲ ਕਰਕੇ ਸਾਨੂੰ ਦੱਸੋ, ਇਹ ਸਾਡੀ ਮਨ ਦੀ ਗੱਲ ਦੱਸੋ, ਇਹ ਵੇਖ ਕਰਕੇ ਤੇ ਉਹ ਮਹਾਂਪੁਰਖ ਕ੍ਰਿਸ਼ਨ ਲਾਲ ਜੀ ਵਿਚਾਰ ਪਏ ਕਰਦੇ ਹਨ।
1: ਨਿਬਲਾ ਬਲਕੋ ਨਿਰਧਾਰਾ
0: ਤੇ ਉਹਨੇ ਪਿਆਰਿਓ ਕੀ ਕੀਤਾ, ਗ੍ਰਹਿ ਦਾ ਜਿਹੜਾ ਹੈ, ਕਿਉਂਕਿ ਇਹ ਜੋਤਿਸ਼ੀ ਜਿਹੜੇ ਹਨ ਇਹ ਇਹਨਾਂ ਦਾ ਜਿਹੜਾ ਮੰਨਣਾ ਹੁੰਦਾ ਕਿ ਕੋਈ ਗ੍ਰਹਿ, ਕਿਉਂਕਿ ਇਹ ਗ੍ਰਹਿਆਂ ਦਾ ਪ੍ਰਭਾਵ ਜਿਹੜਾ ਹੈ ਬੰਦਿਆਂ ਦੇ ਉੱਤੇ ਪੈਂਦਾ, ਮੈਂ ਅਕੋਰਡਿੰਗ ਟੂ ਉਹਨਾਂ ਦੇ ਬਾਬਤ ਕਹਿ ਰਿਹਾ ਹਾਂ ਜੋਤਿਸ਼ ਸ਼ਾਸਤਰੀ ਦੇ ਮੁਤਾਬਕ। ਉਹ ਦੱਸਦੇ ਹਨ ਗ੍ਰਹਿਆਂ ਦਾ ਪ੍ਰਭਾਵ ਚੰਗਾ ਤੇ ਮਾੜਾ ਪ੍ਰਭਾਵ ਪੈਂਦਾ ਉਹਦੇ ਉੱਤੇ, ਫਿਰ ਬੰਦਿਆਂ ਦੇ ਉੱਤੇ ਉਹਨਾਂ ਦੇ ਜੀਵਨ ਦੇ ਉੱਤੇ ਇਹ ਅਸਰ ਹੁੰਦੇ ਹਨ, ਇਹ ਉਹਨਾਂ ਦੇ ਮੁਤਾਬਕ ਪਿਆਰਿਓ ਕਿਹਾ ਜਾਂਦਾ। ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਵਚਨ ਕਰਨਾ ਕੀਤਾ, ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਓ। ਕਈ ਵਾਰੀ ਪਿਆਰਿਓ ਕਈ ਕਹਿ ਦਿੰਦੇ ਨਾ ਕਿ ਭਾਈ ਤੈਨੂੰ ਰਾਹੂ ਕੇ ਤੂੰ ਚਿਮੜ ਕੇ ਬਹੁਤ ਤੇਰਾ ਗ੍ਰਹਿ ਨਕਸ਼ਤਰ ਠੀਕ ਨਹੀਂ ਹੈ, ਫਿਰ ਕਈ ਬੰਦੇ ਪਿਆਰਿਓ ਦਾ ਉਪਚਾਰ ਕਰਾਉਣ ਦੇ ਲਈ ਜਾਂਦੇ ਹਨ। ਮਹਾਰਾਜ ਨੇ ਵੀ ਪਿਆਰਿਓ ਫਿਰ ਇਹ ਸਾਨੂੰ ਸਿੱਖਿਆ ਦਿੱਤੀ, ਵਚਨ ਕੀਤਾ ਕਿ ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਓ। ਜੇ ਭਾਈ ਤੁਹਾਨੂੰ ਲੱਗਦਾ ਕਿ ਕੋਈ ਇਸ ਤਰ੍ਹਾਂ ਗ੍ਰਹਿ ਨਕਸ਼ਤਰ ਠੀਕ ਨਹੀਂ ਹੈ, ਕਿਤੇ ਸੱਜੇ ਖੱਬੇ ਜਾਣ ਦੀ ਕੋਈ ਕਰਮ ਕਾਂਡ ਦੇ ਵਿੱਚ ਪੈਣ ਦੀ ਲੋੜ ਨਹੀਂ ਹੈ, ਗ੍ਰਹਿ ਨਿਵਾਰੇ ਸਤਿਗੁਰੂ, ਸਤਿਗੁਰੂ ਮਹਾਰਾਜ ਜੀ ਦੇ ਕੋਲ ਜਾਓ, ਮਹਾਰਾਜ ਤੁਹਾਨੂੰ ਨਾਮ ਕੀ ਦਾਤ ਦੇ ਕਰਕੇ, ਸੇਵਾ ਸਿਮਰਨ ਦੀ ਦਾਤ ਦੇ ਕਰਕੇ ਤੁਹਾਡੇ ਇਹ ਪੁੱਠੇ ਸਿੱਧੇ ਗ੍ਰਹਿ ਜਿਹੜੇ ਹਨ, ਇਹ ਲੇਖ ਜਿਹੜੇ ਹਨ ਉਹ ਖਤਮ ਕਰ ਦੇਣਗੇ। ਸਗਨ ਅਪਸਗਨ ਤਿਸ ਕੋ ਲੱਗੈ ਜਿਸ ਚੀਤ ਨਾ ਆਵੇ। ਸ਼ਗਨ ਅਤੇ ਅਪਸ਼ਗਨ ਆਪਾਂ ਕਹਿੰਦੇ ਨਾ ਪਿਆਰਿਓ ਲੱਗਦੇ, ਲੇਕਿਨ ਉਹਨਾਂ ਨੂੰ ਲੱਗਦੇ ਹਨ ਜਿਹਨੂੰ ਪਰਮਾਤਮਾ ਚੇਤੇ ਨਹੀਂ ਆਉਂਦਾ, ਜੋ ਵਾਹਿਗੁਰੂ ਨੂੰ ਚੇਤੇ ਨਹੀਂ ਕਰਦੇ ਹਨ। ਲੇਕਿਨ ਪਿਆਰਿਓ ਜਿਹੜੇ ਵਾਹਿਗੁਰੂ ਜੀ ਨੂੰ ਚੇਤੇ ਕਰਦੇ, ਰੱਬ ਜੀ ਨੂੰ ਚੇਤੇ ਕਰਦੇ, ਸੱਚ ਜਾਣੋ ਪਿਆਰਿਓ ਉਹਨਾਂ ਦੇ ਲਈ ਕੋਈ ਸ਼ਗਨ ਤੇ ਅਪਸ਼ਗਨ ਵਾਲਾ ਸਮਾਂ ਹੀ ਨਹੀਂ ਹੁੰਦਾ। ਅੱਜ ਵੀ ਆਪਾਂ ਵੇਖਦੇ ਨਾ ਕਈ ਕਹਿੰਦੇ ਜੀ ਕਿ ਜੀ ਆਹ ਸ਼ਨਿਚਰਵਾਰ ਹੈ ਜੀ ਭਾਈ, ਆ ਆ ਸ਼ਨੀ ਦਾ ਇਹ ਹੈ, ਇਸ ਦਿਨ ਆਹ ਕੰਮ ਨਹੀਂ ਕਰਨਾ ਜੀ, ਉਹ ਕੰਮ ਨਹੀਂ ਕਰਨਾ ਜੀ, ਅੱਜ ਮੰਗਲਵਾਰ ਹੈ ਇਸ ਦਿਨ ਇਹ ਕਰੋ। ਬਹੁਤ ਪਿਆਰਿਓ ਇਹਦੇ ਵਿੱਚ ਖਿਲਾਰੇ ਹੁੰਦੇ ਹਨ, ਲੇਕਿਨ ਗੁਰੂ ਮਹਾਰਾਜ ਜੀ ਨੇ ਆਹੀ ਸਾਰਾ ਭਰਮ ਜਿਹੜਾ ਹੈ ਨਾਸ਼ ਕਰਨਾ ਕੀਤਾ। ਜਿਹੜਾ ਰੱਬ ਦਾ ਪਿਆਰਾ ਹੁੰਦਾ, ਨਿਰੋਲ ਜੋ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਹੁੰਦਾ, ਉਹਨੂੰ ਪਿਆਰਿਓ ਕੋਈ ਸ਼ਗਨ ਤੇ ਅਪਸ਼ਗਨ ਜਿਹੜਾ ਹੈ ਨਹੀਂ ਲੱਗਦਾ। ਮਹਾਰਾਜ

0: ਮਹਾਰਾਜ ਨੇ ਕਿਹਾ ਨਾ ਸੌ ਦਿਨ ਸਫਲ ਗਣਿਆ ਹਰ ਪ੍ਰਭੂ ਮਿਲਾਇਆ। ਤੇ ਆਪ ਪਾਤਸ਼ਾਹ ਜੀ ਨੇ ਬਚਨ ਕੀਤਾ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ। ਜਦੋਂ ਹਰੀ ਪਰਮਾਤਮਾ ਜੀ ਦੀ ਵਾਹਿਗੁਰੂ ਜੀ ਦੀ ਕਿਰਪਾ ਹੋ ਜਾਵੇ ਫਿਰ ਉਹਦੇ ਲਈ ਪਿਆਰਿਓ ਮਾਹ, ਮਾਹ ਦਾ ਮਤਲਬ ਮਹੀਨਾ, ਦਿਨ, ਉਹ ਮੂਰਤ ਘੜੀਆਂ ਜਿਹੜੀਆਂ ਇਹ ਸਾਰੇ ਭਲੇ ਸਾਰੇ ਸਫਲੇ ਹੋ ਜਾਂਦੇ ਹਨ ਉਹਦੇ ਲਈ ਪਿਆਰਿਓ। ਫਿਰ ਉਹ ਇਹ ਨਹੀਂ ਕਹਿੰਦਾ ਕਿ ਜੀ ਆਹ ਜਿਹੜਾ ਹੈ ਸ਼ੁਭ ਸਮਾਂ ਹੈ ਜਾਂ ਇਹ ਅਸ਼ੁਭ ਸਮਾਂ ਹੈ, ਇਹ ਲਗਨ ਸ਼ਗਨ ਉਹਦੀ ਉਹ ਵਿਚਾਰ ਨਹੀਂ ਕਰਦੇ ਹਨ।
1: ਮੁਖ ਪ੍ਰਸ਼ਨ ਕੋ ਭਲੇ ਪਛਾਨਾ।
0: ਹੁਣ ਪਿਆਰੇ ਉਹ ਮਹਾਰਾਜ ਨੇ ਬਚਨ ਕੀਤਾ ਕਿਹਾ ਕਿ ਅਸੀਂ ਕਹਿਣਾ ਕੋਈ ਨਹੀਂ ਹੈ ਮਹਾਂਪੁਰਖੋ, ਲੇਕਿਨ ਤੁਸੀਂ ਖੁਦ ਦੱਸੋ ਕਿ ਅਸੀਂ ਤੁਹਾਨੂੰ ਕਿਉਂ ਸਦਨਾ ਕੀਤਾ।
1: ਸਤਿਗੁਰ ਕੇ ਸੰਗ
0: ਹੁਣ ਤੁਸੀਂ ਖੁਦ ਵਿਚਾਰ ਕਰੋ ਪਿਆਰਿਓ। ਇੱਕ ਤਾਂ ਜੋਤਿਸ਼ ਸ਼ਾਸਤਰੀ ਹੈ, ਉਹ ਵਿਦਿਆ ਨੂੰ ਪੜਿਆ ਹੋਇਆ, ਨਾਲ ਭਜਨ ਬੰਦਗੀ ਕਰਨ ਵਾਲਾ ਮਹਾਂਪੁਰਖ, ਇਹਨੇ ਸਤਿਗੁਰੂ ਮਹਾਰਾਜ ਜੀ ਦੇ ਅੰਦਰ ਦੀ ਗੱਲ ਜਾਣ ਕਰਕੇ ਉਹਨੇ ਕਹਿ ਦਿੱਤਾ ਸਤਿਗੁਰੂ ਮਹਾਰਾਜ ਆਪ ਜੀ ਦੇ ਮਨ ਦਾ ਮਨੋਰਥ ਮੈਂ ਆਪ ਜੀ ਨੂੰ ਦੱਸਦਾ
1: ਹਾਂ।
0: ਪਾਤਸ਼ਾਹ ਜੀ ਨੂੰ ਕਹਿੰਦਾ ਸਤਿਗੁਰੂ ਮਹਾਰਾਜ ਤੁਰਕੇਸ਼ਰ ਜਿਹੜਾ ਔਰੰਗਜ਼ੇਬ ਜਿਹੜਾ ਉਹਨੂੰ ਆਪ ਜੀ ਮਿਲਣ ਦੇ ਲਈ ਦੱਖਣ ਦੇ ਪਾਸੇ ਜਾ ਰਹੇ ਹੋ। ਹੁਣ ਪਿਆਰਿਓ ਉਹਨੂੰ ਥੋੜੀ ਪਤਾ, ਉਹਨੂੰ ਥੋੜੀ ਕਿਹਨੇ ਕਿਹਾ ਕਿ ਗੁਰੂ ਮਹਾਰਾਜ ਜੀ ਦੱਖਣ ਦੇ ਵੱਲ ਉਹਨੂੰ ਮਿਲਣ ਦੇ ਲਈ ਜਾ ਰਹੇ ਹਨ, ਉੱਥੇ ਆਹ ਕਾਰਜ ਕਰਨਾ। ਉਹਦੇ ਕੋਲ ਅੰਤਰ ਜਾਮਤਾ ਤੇ ਨਾਲ ਜੋਤਿਸ਼ ਵਿੱਦਿਆ ਵੀ ਹੈ। ਇਸ ਮੁਤਾਬਕ ਉਹਨੇ ਵੇਖ ਕਰਕੇ ਕਹਿ ਦਿੱਤਾ ਮਹਾਰਾਜ ਮੇਰੀ ਵਿੱਦਿਆ ਤੇ

0: ਦੇ ਨਾਲ ਮਿਲਾਪ ਸਾਡਾ ਹੋਏਗਾ ਕਿ ਨਹੀਂ ਹੋਏਗਾ
1: ਕਿ ਨਹੀਂ ਬਤਾਓ ਸੁਹੇਲਾ।
0: ਤੇ ਮਹਾਰਾਜ ਜੀ ਨੇ ਜਦੋਂ ਕਿਹਾ ਤੂੰ ਦੱਸ ਭਾਈ, ਹੁਣ ਤੈਨੂੰ ਔਰ ਅਸੀਂ ਪੁੱਛਦੇ ਹਾਂ।
1: ਸੁਣਦ ਜਿਨੇ ਕਰ ਗਣਤ ਵਿਚਾਰ,
0: ਉਸ ਵੇਲੇ ਉਸ ਮਹਾਂਪੁਰਖ ਨੇ ਪਿਆਰਿਓ ਫਿਰ ਤੋਂ ਆਪਣੀ ਗਣਨਾ ਦੀ ਵਿਚਾਰ ਕਰਨੀ ਕੀਤੀ।
1: ਲਗਨ ਸਕਲ ਨਿਰਧਾਰਾ,
0: ਉਸ ਵੇਲੇ ਆਪਣੇ ਵਿਦਿਆ ਮੁਤਾਬਕ ਪਿਆਰਿਓ ਨੇ ਪੜਤਾਲ ਕੀਤੀ, ਨਾਲ ਅੰਤਰ ਜਾਮਤਾ ਵੀ ਹੈ ਭਵਿਸ਼ ਦੀ, ਭੂਤਕਾਲ ਦੀ ਉਹਨੂੰ ਸੋਝੀ ਹੈ, ਉਸ ਮੁਤਾਬਕ ਉਹਨੇ ਜਦੋਂ ਵੇਖਿਆ ਤੇ ਮਹਾਰਾਜ ਨੂੰ ਵੀ ਪਤਾ ਹੈ। ਜਿਸ ਤਰ੍ਹਾਂ ਪਿਆਰਿਓ ਇੱਕ ਮਾਸਟਰ ਹੁੰਦਾ ਨਾ, ਇੱਕ ਅਧਿਆਪਕ ਜਦੋਂ ਬੱਚਿਆਂ ਨੂੰ ਕੁਸ਼ਚਨ ਕਰਦਾ, ਪ੍ਰਸ਼ਨ ਪੁੱਛਦਾ, ਇਹਦਾ ਇਹ ਮਤਲਬ ਨਹੀਂ ਲੈਣਾ ਚਾਹੀਦਾ ਕਿ ਨਹੀਂ ਜੀ ਇਹਨੇ ਪ੍ਰਸ਼ਨ ਪੁੱਛਣਾ ਕੀਤਾ ਇਹਦਾ ਮਤਲਬ ਇਹਨੂੰ ਜਵਾਬ ਦਾ ਪਤਾ ਨਹੀਂ ਹੈ। ਉਹਨੂੰ ਤਾਂ ਜਵਾਬ ਦਾ ਪਤਾ ਹੁੰਦਾ, ਲੇਕਿਨ ਉਹ ਪ੍ਰੀਖਿਆ ਲੈਣ ਦੇ ਲਈ, ਆਪਣੇ ਬੱਚਿਆਂ ਦੀ ਪ੍ਰੀਖਿਆ ਲੈਣ ਦੇ ਲਈ ਉਹਨਾਂ ਦੇ ਅੱਗੇ ਪ੍ਰਸ਼ਨ ਪਾਉਂਦਾ। ਫਿਰ ਪਿਆਰਿਓ ਜਿਹੜਾ ਕੋਈ ਜਵਾਬ ਦਿੰਦਾ ਉਹ ਜਵਾਬ ਸਹੀ ਹੋਵੇ, ਉਹ ਬੱਚੇ ਨੂੰ ਬੁਲਾ ਕਰਕੇ ਉਹਨੂੰ ਥਾਪੜਾ ਦਿੰਦਾ ਕਿ ਸ਼ਾਬਾਸ਼ ਬੇਟਾ, ਤੂੰ ਬੜਾ ਅਭਿਆਸ ਕੀਤਾ, ਤੇਰਾ ਜਵਾਬ ਬਿਲਕੁਲ ਦਰੁਸਤ ਹੈ। ਹੁਣ ਇੱਕ ਪਿਆਰਿਓ ਕੋਈ ਪ੍ਰਸ਼ਨ ਪੁੱਛਦਾ ਨਾ, ਉਹ ਇੱਕ ਜਿਗਿਆਸੂ ਰੂਪ ਦੇ ਵਿੱਚ ਇੱਕ ਵਿਦਿਆਰਥੀ ਜਦੋਂ ਪੁੱਛਦਾ ਮਾਸਟਰ ਨੂੰ ਪ੍ਰਸ਼ਨ, ਉਹਦਾ ਮਤਲਬ ਹੁੰਦਾ ਕਿ ਵਿਦਿਆਰਥੀ ਨੂੰ ਪਤਾ ਨਹੀਂ ਹੈ ਕਿ ਇਹਦਾ ਕੀ ਜਵਾਬ ਹੈ। ਲੇਕਿਨ ਕੋਈ ਮਾਸਟਰ ਪਿਆਰਿਓ ਜਦੋਂ ਵਿਦਿਆਰਥੀ ਨੂੰ ਪੁੱਛਦਾ, ਉਹਦਾ ਇਹ ਅਰਥ ਨਹੀਂ ਲੈਣਾ ਚਾਹੀਦਾ ਕਿ ਭਾਈ ਇਹਨੂੰ ਇਹਦੇ ਜਵਾਬ ਦਾ ਪਤਾ ਨਹੀਂ ਹੈ। ਉਹਨੂੰ ਪਤਾ ਹੁੰਦਾ, ਲੇਕਿਨ ਉਹ ਉਹਦੇ ਉੱਤੇ ਪਰਚਾ ਪਾਉਂਦਾ ਕਿ ਭਾਈ ਤੂੰ ਦੱਸ ਕਿ ਤੂੰ ਸਹੀ ਹੈ ਕਿ ਗਲਤ ਹੈ। ਇਸ ਤਰ੍ਹਾਂ ਦੇਖੋ ਸਤਿਗੁਰੂ ਮਹਾਰਾਜ ਜੀ ਨੇ ਪੁੱਛਿਆ, ਇਹਦਾ ਮਤਲਬ ਜਿਸ ਤਰ੍ਹਾਂ ਮਾਸਟਰ ਵਿਦਿਆਰਥੀ ਨੂੰ ਪੁੱਛਦਾ ਨਾ ਕਿ ਭਾਈ ਤੇਰੇ ਕੋਲ ਹੈ ਨਾ, ਤੂੰ ਸੋਝੀ ਰੱਖਦਾ ਤੇ ਤੂੰ ਹੁਣ ਦੱਸਣਾ ਕਰ। ਉਹਨੇ ਫਿਰ ਸਿੱਧਾ ਸਿੱਧਾ ਕਹਿ ਦਿੱਤਾ, ਮਹਾਰਾਜ ਅੰਤਰਜਾਮੀ ਹੋ ਤੁਸੀਂ, ਤੁਹਾਨੂੰ ਤਾਂ ਪਤਾ ਹੀ ਹੈ, ਮੈਨੂੰ ਪੁੱਛਦੇ ਨਾ, ਮੈਂ ਤੁਹਾਨੂੰ ਦੱਸ ਰਿਹਾ ਮਹਾਰਾਜ ਤੁਹਾਡਾ ਮੇਲ ਔਰੰਗੇ ਦੇ ਨਾਲ ਹੋਣਾ ਹੀ ਨਹੀਂ ਹੈ, ਹੁਣ ਤੁਸੀਂ ਜਾਓਗੇ ਤੁਹਾਨੂੰ ਵੀ ਪਤਾ, ਲੇਕਿਨ ਉੱਥੇ ਆਪ ਜੀ ਨੇ ਔਰ ਸਾਰੇ ਕਾਰਜ ਕਰਨੇ ਹਨ, ਤੁਸੀਂ ਜਦੋਂ ਤੱਕ ਪਹੁੰਚੋਗੇ ਉੱਥੇ ਪਹਿਲੇ ਹੀ ਉਹ ਪਾਪੀ ਤੁਰਕੜਾ ਜਿਹੜਾ ਮਰ ਜਾਵੇਗਾ, ਖਤਮ ਹੋ ਜਾਵੇਗਾ।
1: ਇਸਕੋ ਪੁੱਤਰ ਹੋਏ ਬਹੁਦੀ,
0: ਹੁਣ ਉਹਦਾ ਲੜਕਾ ਜਿਹੜਾ ਮਹਾਰਾਜ ਔਰੰਗਜ਼ੇਬ ਦਾ, ਇਹ ਸਭ ਮਹਾਰਾਜ ਨੂੰ ਪਤਾ ਪਿਆਰਿਓ। ਤਾਂ ਹੀ ਦੇਖੋ ਗੁਰੂ ਮਹਾਰਾਜ ਜੀ ਫਿਰ ਇਸ ਪਾਸੇ ਜਿਹੜਾ ਰਾਜਸਥਾਨ ਹੋ ਕਰਕੇ ਜਦੋਂ ਇਹਨਾਂ ਦੀ ਜੰਗ ਹੋ ਰਹੀ ਸੀ ਨਾ ਆਪਸ ਦੇ ਵਿੱਚ, ਬਹਾਦਰ ਸ਼ਾਹ ਦੀ ਤੇ ਉਹਦੇ ਭਰਾਵਾਂ ਦੀ, ਉਸ ਵੇਲੇ ਸਤਿਗੁਰੂ ਮਹਾਰਾਜ ਫਿਰ ਦਿੱਲੀ ਦੇ ਵਿੱਚ ਆਏ। ਜੇ ਸਿੱਧਾ ਦੱਖਣ ਜਾਣਾ ਤੇ ਪਿਆਰਿਓ ਫਿਰ ਦਿੱਲੀ ਕਿਉਂ ਰੁਕਦੇ, ਰਾਜਸਥਾਨ ਕਿਉਂ ਜਾਂਦੇ, ਸਿੱਧਾ ਮਹਾਰਾਜ ਜੀ ਇਸ ਪਾਸੇ ਆ ਜਾਂਦੇ, ਕਿਉਂਕਿ ਗੁਰੂ ਮਹਾਰਾਜ ਨੂੰ ਪਤਾ ਸੀ ਕਿ ਇੱਥੇ ਆ ਭਾਣੇ ਵਰਤਣ ਵਾਲੇ ਹਨ, ਤੇ ਇਹਨੇ ਵੀ ਵਚਨ ਕਰ ਦਿੱਤਾ ਮਹਾਰਾਜ ਉਹਦਾ ਲੜਕਾ ਉਹੀ ਔਰੰਗਜ਼ੇਬ ਜਿਹੜਾ ਦੁਸ਼ਟ ਜਿਹੜਾ ਗੁਰੂ ਘਰ ਦੇ ਨਾਲ ਮੱਥਾ ਲਾਇਆ, ਲੇਕਿਨ ਉਹਦਾ ਲੜਕਾ ਉਹ ਆਪ ਤੁਹਾਡੇ ਚਰਨਾਂ ਵਿੱਚ ਆ ਕਰਕੇ ਮੱਥਾ ਟੇਕੇਗਾ, ਤੁਹਾਡੇ ਤੋਂ ਇਮਦਾਦ ਦੀ ਮੰਗ ਕਰੇਗਾ।
1: ਆਪ ਕੋ ਬਾਏ ਮਨ ਚੀਨ,
0: ਤੇ ਆਪ ਨੂੰ ਸਤਿਗੁਰੂ ਮਹਾਰਾਜ ਜੀ ਉਹ ਖੁਦ ਚੱਲ ਕੇ ਆਵੇਗਾ ਦੀਨਹੀਨ ਹੋ ਕਰਕੇ, ਤੇ ਇਹ ਗੱਲ ਪ੍ਰਤੱਖ ਹੋਈ ਹੈ। ਆਪ ਪਿਆਰਿਓ ਉਹ ਆਪਣੀ ਮਦਦ ਲੈਣ ਦੇ ਲਈ ਜੰਗ ਦੇ ਵਿੱਚ ਮਹਾਰਾਜ ਨੂੰ ਆਪਣਾ ਮਦਦਗਾਰ ਬਣਾਉਣ ਦੇ ਲਈ ਉਹ ਆਇਆ, ਮਹਾਰਾਜ ਜੀ ਨੂੰ ਉਹਨੇ ਬੇਨਤੀਆਂ ਕੀਤੀਆਂ।
1: ਸੁਣ ਸਤਿਗੁਰ ਦਿਜ ਕੇ ਬਚ ਸਾਚੇ,
0: ਦੇਖੋ ਪਿਆਰਿਓ ਸਤਿਗੁਰੂ ਮਹਾਰਾਜ ਜੀ ਵੀ ਕਹਿਣ ਲੱਗੇ, ਇਹਦੇ ਨਾਲ ਪਤਾ ਲੱਗ ਜਾਂਦਾ। ਜਿਸ ਤਰ੍ਹਾਂ ਮੈਂ ਇੱਕ ਜੋ ਦ੍ਰਿਸ਼ਟਾਂਤ ਦੇ ਰਿਹਾ ਤੁਸੀਂ ਗੌਰ ਕਰੋ, ਜਦੋਂ ਕੋਈ ਮਾਸਟਰ ਬੱਚੇ ਨੂੰ ਕੋਈ ਪ੍ਰਸ਼ਨ ਪੁੱਛਦਾ, ਜਦੋਂ ਬੱਚਾ ਹੂ ਬਹੂ ਉਹਨੂੰ ਉਹਦਾ ਸਹੀ ਸਹੀ ਜਵਾਬ ਦੇ ਦਿੰਦਾ, ਉਹ ਮਾਸਟਰ ਉਹ ਅਧਿਆਪਕ ਬੜਾ ਪ੍ਰਸੰਨ ਹੁੰਦਾ, ਬੱਚੇ ਨੂੰ ਕੋਲ ਬੁਲਾ ਕਰਕੇ ਵਿਦਿਆਰਥੀ ਨੂੰ ਥਾਪੜਾ ਦਿੰਦਾ, ਕਹਿੰਦਾ ਬਿਲਕੁਲ ਦਰੁਸਤ ਹੈ ਭਾਈ, ਤੂਨੇ ਨਾ ਇਹਦਾ ਜਵਾਬ ਬਿਲਕੁਲ ਸੱਚਾ ਦਿੱਤਾ ਹੈ। ਹੁਣ ਜਦੋਂ ਪਿਆਰਿਓ ਤੇ ਉਹਨੇ ਸਹੀ ਸਹੀ ਜਦੋਂ ਦੱਸ ਦਿੱਤਾ ਔਰੰਗੇ ਦੇ ਨਾਲ ਮੇਲ ਨਹੀਂ ਹੋਵੇਗਾ, ਲੇਕਿਨ ਉਹਦਾ ਲੜਕਾ ਬਹਾਦਰ ਸ਼ਾਹ ਤੁਹਾਡੀ ਸ਼ਰਨ ਵਿੱਚ ਆਵੇਗਾ, ਮਹਾਰਾਜ ਜੀ ਉਸ ਮਹਾਂਪੁਰਖ ਨੂੰ ਥਾਪੜਾ ਦੇ ਕਰਕੇ ਕਹਿੰਦੇ ਸੱਤ ਹੈ ਭਾਈ, ਬਿਲਕੁਲ ਤੂਨੇ ਸੱਤ ਉਚਾਰਨ ਕੀਤਾ, ਇਹਦਾ ਮਤਲਬ ਮਹਾਰਾਜ ਨੂੰ ਸਭ ਪਤਾ ਹੈ।
1: ਅਹੇ ਪ੍ਰਸੰਨ ਕਿਰਪਾ ਰਸ ਰਾਜੇ,
0: ਸਤਿਗੁਰੂ ਮਹਾਰਾਜ ਬਹੁਤ ਪ੍ਰਸੰਨਤਾ ਦੇ ਘਰ ਦੇ ਵਿੱਚ ਆਏ।
1: ਘਰੋ ਬਿਰੋਕਨ ਤੇ ਜਿਸ ਕਾਲਾ,
0: ਸਤਿਗੁਰੂ ਮਹਾਰਾਜ ਜੀ ਨੇ ਜਦੋਂ ਉਹਦੇ

0: ਜਗ ਚਾਹਾ।
1: ਉਹ ਜਿਹੜਾ ਮਹਾਂਪੁਰਖ ਉਹਨੂੰ ਵੀ ਪਤਾ ਕਿ ਮਹਾਰਾਜੀ ਭਾਈ ਮਹਾਰਾਜੀ ਦੀ ਮਹਿਮਾ ਜਿਹੜੀ ਅਗਾਧ ਬੋਧ ਹੈ, ਸਤਿਗੁਰੂ ਮਹਾਰਾਜ ਅੰਤਰਜਾਮੀ ਇਹਨਾਂ ਨੂੰ ਆਗਮ ਨਿਗਮ ਦੀ ਸੋਝੀ ਹੈ, ਇਹ ਜਾਣ ਕਰਕੇ ਪਿਆਰਿਓ ਉਹ ਮਹਾਂਪੁਰਖ ਜਿਹੜਾ ਪਹਿਲੇ ਆਇਆ ਸੀ ਸਿਰਫ ਰਾਮ ਰਾਮ ਕੀਤੀ ਹੱਥ ਜੋੜਿਆ, ਹੁਣ ਜਾਣ ਲੱਗਿਆ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਡੰਡੌਤ ਕਰ ਰਿਹਾ।
0: ਹਟਾਵਨ ਸ੍ਰੀ ਪ੍ਰਭ
1: ਤੇ ਸਤਿਗੁਰੂ ਮਹਾਰਾਜ ਜੀ ਨੇ ਫਿਰ ਉਹਨੂੰ ਹਟਾ ਦਿੱਤਾ, ਕਹਿਣ ਲੱਗਿਆ ਤੂੰ ਵੀ ਭਾਈ ਮਹਾਂਪੁਰਖ ਹੈ ਭਾਈ, ਤੇ ਚੱਲ ਆਪਾਂ ਫਤਿਹ ਤੂੰ ਫਤਿਹ ਬੁਲਾ ਲੈ, ਮੱਥਾ ਨਾ ਟੇਕਣਾ ਕਰ।
0: ਇਸ
1: ਤਰ੍ਹਾਂ ਉੱਥੇ ਰਹਿ ਕਰਕੇ ਉਹਨੇ ਦੋ ਕੜੀਆਂ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਨੇ ਕੀਤੇ।
0: ਕਰਤਾਰਥ ਮਹਾਰਾਜ
1: ਸਤਿਗੁਰੂ ਪਾਤਸ਼ਾਹ ਜੀ ਨੇ ਉਹਨੂੰ ਕਰਤਾਰਥ ਕਰਨਾ ਕੀਤਾ।
0: ਤੁਮ ਵਾਸ ਬਰਸ ਲਗ ਵਾਸੇ
1: ਸਤਿਗੁਰੂ ਮਹਾਰਾਜ ਜੀ ਨੂੰ ਉਹਨੇ ਫਿਰ ਵਚਨ ਕੀਤਾ, ਸਤਿਗੁਰੂ ਮਹਾਰਾਜ ਜਿੱਥੇ ਆਪ ਜੀ ਨੇ ਲੰਬਾ ਸਮਾਂ ਜਿਹੜਾ ਬਤੀਤ ਕਰਨਾ ਕੀਤਾ, ਲੰਬਾ ਸਮਾਂ ਆਪ ਜੀ ਨੇ ਜਿੱਥੇ ਬਤੀਤ ਕੀਤਾ, ਕੁਛ ਮਹੀਨੇ ਕੁਛ ਕੁਛ ਘੜੀਆਂ ਕੁਛ ਦਿਨ ਬਤੀਤ ਕੀਤੇ,
0: ਹਜ਼ਾਰਾਂ ਸੁਮਤ ਪ੍ਰਕਾਸ਼
1: ਤੇ ਤੁਹਾਡੀ ਕਿਰਪਾ ਦੇ ਨਾਲ ਸਤਿਗੁਰੂ ਮਹਾਰਾਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਲੋਕ ਜਿਹੜੇ ਉਹ ਸੁਮਤ ਵਤਨਵੰਤ ਹੋ ਜਾਣਗੇ, ਉਹ ਚੜ੍ਹਦੀ ਕਲਾ ਦੇ ਵਿੱਚ ਉਹ ਗਿਆਨਵਾਨ ਹੋ ਜਾਣਗੇ। ਇਹ ਤਾਂ ਸਿੱਧੀ ਜੀ ਗੱਲ ਹੈ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਉਹ ਥਾਨ ਸੁਹਾਵਣਾ ਹੋ ਜਾਂਦਾ। ਉਹ ਜੀਵ ਜੰਤ ਜਿਹੜੇ ਪਸ਼ੂ ਪ੍ਰੇਤ ਮੁਗਤ ਪਏ ਸ਼ਰੋਤੇ, ਪਸ਼ੂ ਪ੍ਰੇਤ ਮੁਗਤ ਜਿਹੜੇ ਉਹ ਵੀ ਸ਼ਰੋਤੇ ਬਣ ਜਾਂਦੇ ਹਨ, ਉਹਨਾਂ ਦਾ ਵੀ ਉਧਾਰ ਹੋ ਜਾਂਦਾ।
0: ਗੁਰ ਕਹਿਓ ਨਾ ਸ਼ਰਧਾ ਹੋ।
1: ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਮਹਾਂਪੁਰਖੋ ਇਹਦੇ ਵਿੱਚ ਇੱਕ ਗੱਲ ਯਾਦ ਰੱਖੋ, ਜਿਹੜੇ ਅਸ਼ਰਧਕ ਲੋਕ ਹੁੰਦੇ ਹਨ, ਜਿਨ੍ਹਾਂ ਦੇ ਅੰਦਰ ਕੋਈ ਸ਼ਰਧਾ ਨਹੀਂ ਹੁੰਦੀ ਹੈ, ਸਤਿਗੁਰੂ ਮਹਾਰਾਜ ਜੀ ਨੇ ਵਚਨ ਕੀਤਾ ਕਿ ਜਿਨ੍ਹਾਂ ਦੇ ਅੰਦਰ ਸ਼ਰਧਾ ਨਹੀਂ ਹੁੰਦੀ ਨਾ ਉਹ ਕਦੇ ਕਿਰਤਾਰਥ ਨਹੀਂ ਹੁੰਦੇ ਹਨ। ਅਸਲੀ ਗੱਲ ਜਿਹੜੀ ਹੈ ਮਨ ਦੇ ਭਾਵਨਾ ਦੀ ਹੈ, ਸ਼ਰਧਾ ਦੀ ਗੱਲ ਹੈ। ਕਈ ਵਾਰੀ ਬਾਹਰੀ ਤੌਰ ਤੇ ਤਾਂ ਪਿਆਰਿਓ ਬੰਦਾ ਰਹਿ ਜਾਂਦਾ, ਸਮਾਂ ਬਤੀਤ ਕਰ ਲੈਂਦਾ, ਲੇਕਿਨ ਉਹਦੇ ਅੰਦਰ ਸ਼ਰਧਾ ਭਾਵਨਾ ਨਾ ਹੋਵੇ ਤਾਂ ਪਿਆਰਿਓ ਉਹ ਬੰਦੇ ਨਾ ਖਾਲੀ ਦੇ ਖਾਲੀ ਰਹਿ ਜਾਂਦੇ ਹਨ। ਉਹ ਅੰਦਰੋਂ ਜ਼ਹਿਰ ਦਾ ਜ਼ਹਿਰ ਉਹਨਾਂ ਦੇ ਅੰਦਰ ਉਂਝ ਹੀ ਰਹਿੰਦਾ, ਉਹ ਔਰ ਜ਼ਿਆਦਾ ਜ਼ਹਿਰੀਲੇ ਬਣ ਜਾਂਦੇ ਹਨ।
0: ਇਸ ਬਾਤ ਪਰ ਸੁਣੋ ਕਹਾਣੀ,
1: ਸਤਿਗੁਰੂ ਮਹਾਰਾਜ ਜੀ ਨੇ ਕਿਹਾ ਇਸੀ ਬਾਤ ਪਰ, ਇਸ ਗੱਲ ਦੇ ਉੱਤੇ ਕਹਾਣੀ ਤੈਨੂੰ ਦੱਸਦੇ ਹਾਂ। ਜਿਸ ਤਰ੍ਹਾਂ ਕਿ ਚੌਥੇ ਪਾਤਸ਼ਾਹ ਜੀ ਨੇ ਵੀ ਪਿਆਰੇ ਇੱਕ ਵਚਨ ਕਰਨਾ ਕੀਤਾ, ਪਾਤਸ਼ਾਹ ਜੀ ਦਾ ਆਪਾਂ ਵਚਨ ਪੜ੍ਹਦੇ ਹਾਂ ਕਿ ਭਾਈ ਕਿ ਹਿਰਤ ਅੰਤਰ ਕਪਟ ਚੁਕਾਵਹੋ, ਮੇਰੇ ਗੁਰਸਿੱਖਾ ਹੋ ਨਹਿ ਕਪਟ ਕਮਾਵਹੋ, ਹਰ ਕੀ ਹਰ ਕਹਾਲ ਨਿਹਾਲ ਨਿਹਾਲ ਨਿਹਾਲ ਕਿਹਾ ਪਾਤਸ਼ਾਹ ਜੀ ਨੇ। ਮਹਾਰਾਜ ਨੇ ਕਿਹਾ ਕਿ ਕਪਟ ਕਰਕੇ ਕਿ ਭਾਈ ਕਈ ਬੰਦੇ ਆਪਾਂ ਵੇਖਦੇ ਹਾਂ ਪਿਆਰਿਓ ਗੁਰੂ ਘਰਾਂ ਦੇ ਵਿੱਚ, ਆਪਾਂ ਵਿਚਾਰ ਕਰੀਏ ਪਿਆਰਿਓ ਤੇ ਆਪਾਂ ਕਈ ਗੁਰੂ ਘਰਾਂ ਦੇ ਵਿੱਚ ਸੇਵਾ ਕਰਦੇ ਟਹਿਲ ਕਰਦੇ ਹਨ, ਬੜਾ ਸਿਮਰਨ ਕਰਦੇ, ਬਹੁਤ ਬਾਰੀ ਤੌਰ ਤੇ ਤਾਂ ਸਭ ਹੁੰਦਾ, ਲੇਕਿਨ ਪਿਆਰਿਓ ਉਹ ਕਹਿੰਦੇ ਨਾ ਮਹਾਰਾਜ ਜੀ ਨੇ ਕਿ ਛੁੱਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ ਫਲੀਏ ਹੈ, ਫੁੱਲੀਏ ਬੱਪੂੜੇ ਭੀਤਨ ਵਿੱਚ ਸਵਾ। ਬਾਹਰੀ ਤੌਰ ਤੇ ਪਿਆਰਿਓ ਜਿਹੜਾ ਤਿਲ ਦਾ ਡੋਡਾ ਜਿਹੜਾ ਹੁੰਦਾ ਨਾ, ਉਸ ਡੋਡੇ ਨੂੰ ਪਿਆਰਿਓ ਕਈ ਵਾਰੀ ਆਪਾਂ ਵੇਖੋ ਤੇ ਕਈ ਜਿਹੜੇ ਡੋਡੇ ਜਿਹੜੇ ਹਨ ਕਿਸਾਨ ਉਹਨੂੰ ਉਂਝ ਹੀ ਛੱਡ ਦਿੰਦਾ, ਕਿਉਂਕਿ ਉਹ ਫਲੀਭੂਤ ਹੁੰਦੇ, ਫੁੱਲ ਆਉਂਦਾ, ਫਲ ਨਿਕਲਦਾ, ਲੇਕਿਨ ਅੰਦਰ ਸਵਾ ਭਰੀ ਹੋਈ ਹੁੰਦੀ ਹੈ। ਬਾਹਰੀ ਤਾਂ ਲੱਗਦਾ ਕਿ ਜੀ ਕਿੰਨਾ ਵੱਡਾ ਡੋਡਾ ਲੱਗਿਆ ਹੋਇਆ, ਇਹਦੇ ਵਿੱਚੋਂ ਕਿੰਨੀਆਂ ਤਿਲਾਂ ਨਿਕਲਣ ਗੀਆਂ, ਲੇਕਿਨ ਜਦੋਂ ਜਾ ਕਰਕੇ ਵੇਖੋਗੇ ਫੁੱਲ ਵੀ ਆਉਂਦੇ ਹਨ, ਡੋਡਾ ਵੀ ਲੱਗੇਗਾ, ਲੇਕਿਨ ਅੰਦਰ ਪਿਆਰਿਓ ਸਵਾਦ ਦੇ ਨਾਲ ਭਰਿਆ ਹੋਇਆ ਹੁੰਦਾ, ਅੰਦਰ ਤਿਲ ਨਹੀਂ ਹੁੰਦੀ ਹੈ। ਇਸ ਤਰ੍ਹਾਂ ਹੀ ਕਈ ਪਿਆਰਿਓ ਆਪਾਂ ਸੱਚ ਜਾਣੋ ਧਾਰਮਿਕ ਅਸਥਾਨਾਂ ਦੇ ਵਿੱਚ ਰਹਿੰਦੇ ਹਨ, ਸੇਵਾ ਕਰਦੇ ਸਿਮਰਨ ਕਰਦੇ, ਲੇਕਿਨ ਸ਼ਰਧਾ ਨਾ ਹੋਵੇ, ਭਾਵਨਾ ਨਾ ਹੋਵੇ, ਕਪਟ ਦੇ ਨਾਲ ਪਿਆਰਿਓ ਕੋਈ ਸੇਵਾ ਕਰਦਾ, ਕੋਈ ਸਿਮਰਨ ਕਰਦਾ, ਛਲ ਬਲ ਕਰਦਾ, ਈਰਖਾ ਦੁਵੈਖ ਰੱਖਦਾ, ਦੂਜੇ ਦੇ ਪ੍ਰਤੀ ਮਾੜੀ ਸੋਝ ਰੱਖ ਕਰਕੇ ਕਰਦਾ ਨਾ, ਸੱਚ ਜਾਣੋ ਉਹ ਤਾਂ ਇੰਜ ਹੈ ਕਿ ਭੀਤਨ ਵਿੱਚ ਸਵਾ। ਬਾਹਰੀ ਤੌਰ ਤੇ ਤਾਂ ਲੱਗਦਾ ਕਿ ਜੀ ਕਿੰਨੀ ਸੇਵਾ ਕੀਤੀ, ਕਿੰਨਾ ਇਹ ਮਹਾਰਾਜ ਜੀ ਦੇ ਨਾਲ ਰਿਹਾ, ਲੇਕਿਨ ਅੰਦਰ ਸਵਾਹ ਭਰੀ ਹੋਈ ਹੁੰਦੀ ਹੈ। ਚੌਥੇ ਪਾਤਸ਼ਾਹ ਜੀ ਮਹਾਰਾਜ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਈ ਬੰਦੇ ਜਿਹੜੇ ਹਨ ਸੇਵਾ ਕਰਦੇ ਹਨ, ਸੱਚ ਬਾਹਰੀ ਤੌਰ ਤੇ ਉਹਨਾਂ ਦੀ ਸੇਵਾ ਸਿਮਰਨ ਉਹਨਾਂ ਦਾ ਪਠਨ ਪਾਠਨ ਆਦਿਕ ਇਹਦੇ ਵਿੱਚ ਆਪਾਂ ਉਂਗਲ ਨਹੀਂ ਚੁੱਕ ਸਕਦੇ ਹਾਂ, ਬਹੁਤ ਇਹ ਵਧੀਆ ਕਰਦੇ, ਲੇਕਿਨ ਮਹਾਰਾਜ ਗੱਲ ਕਿਉਂ ਨਹੀਂ ਬਣਦੀ ਹੈ, ਉੱਚਾ ਸੁੱਚਾ ਜੀਵਨ ਨਹੀਂ ਬਣਦਾ। ਮਹਾਰਾਜ ਨੇ ਕਿਹਾ ਕਿ ਭਾਈ ਉੱਚਾ ਸੁੱਚਾ ਜੀਵਨ ਉਹਨਾਂ ਦਾ ਬਣਦਾ ਜਿਹੜੇ ਆਪਣੇ ਅੰਦਰਲਾ ਕਪਟ ਬੇਈਮਾਨੀ ਨੂੰ ਛੱਡ ਕਰਕੇ ਨਿਰੋਲ ਭਜਨ ਬੰਦਗੀ ਸੇਵਾ ਕਰਦੇ ਹਨ। ਤਾਂ ਹੀ ਤਾਂ ਪਾਤਸ਼ਾਹ ਜੀ ਨੇ ਕਿਹਾ ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖਾ ਹੋ, ਨਹਿ ਕਪਟ ਨਿਸ਼ਕਪਟ ਹੋ ਕਰਕੇ ਤੁਸੀਂ ਜਦੋਂ ਪਰਮਾਤਮਾ ਦੀ ਸੇਵਾ ਕਰੋਗੇ, ਨਹਿ ਕਪਟ ਕਮਾਵੋ ਹਰ ਕੀ ਹਰ ਕਹਾਲ, ਨਿਸ਼ਕਪਟ ਹੋ ਕਰਕੇ ਕਹਾਲ ਕਮਾਈ ਕਰੇਗਾ ਤਾਂ ਤੂੰ ਨਿਹਾਲ ਨਿਹਾਲ ਨਿਹਾਲ ਹੋ ਜਾਵੇਗਾ। ਜੇ ਮਨ ਦੇ ਵਿੱਚ ਕਪਟ ਰੱਖਿਆ, ਪਾਤਸ਼ਾਹ ਜੀ ਨੇ ਕਿਹਾ ਨਾ ਕਪਟ ਕੀਚੈ ਹਰ ਪੁਰਖ ਨਾ ਪੀਚੈ, ਕਪਟੀ ਬੰਦਾ ਪਿਆਰਿਓ ਲੋਕਾਂ ਨੂੰ ਤਾਂ ਭਿੱਜ ਲਵੇਗਾ, ਆਪਣਾ ਫੋਲੋਵਰ ਬਣਾ ਲਵੇਗਾ, ਆਪਣਾ ਪ੍ਰੇਮੀ ਬਣਾ ਲਵੇਗਾ, ਲੇਕਿਨ ਉਹ ਰੱਬ ਦੇ ਕਦੇ ਪ੍ਰੇਮੀ ਨਹੀਂ ਬਣਨਗੇ, ਕਪਟੀ ਬੰਦੇ ਬੇਈਮਾਨ ਬੰਦੇ। ਸੋ ਗੁਰੂ ਮਹਾਰਾਜ ਜੀ ਨੂੰ ਉਹਨੇ ਕਿਹਾ ਮਹਾਰਾਜ ਤੁਹਾਡੇ ਨਾਲ ਜਿਹੜਾ ਰਹਿ ਗਿਆ ਉਹ ਤਾਂ ਲੱਖਾਂ ਲੋਕੀ ਤਰ ਗਏ ਹੋਣਗੇ। ਮਹਾਰਾਜ ਨੇ ਕਿਹਾ ਗੱਲ ਗਲਤ ਹੈ, ਜਿਹੜੇ ਸ਼ਰਧਾਵਾਨ ਹਨ ਉਹੀ ਤਰਨਗੇ, ਜਿਨ੍ਹਾਂ ਦੇ ਅੰਦਰ ਸ਼ਰਧਾ ਨਹੀਂ ਹੈ ਪਿਆਰਿਓ ਕਪਟੀ ਬੰਦੇ ਉਹ ਜਿਹੜੇ ਹਨ ਗੋਤੀ ਖਾਂਦੇ ਰਹਿ ਜਾਣਗੇ।
0: ਪਰ ਜਹਾਜ ਲੈ ਸੌਜ ਮਹਾਨੀ
1: ਤੇ ਉਹਨੇ ਮਹਾਰਾਜ ਜੀ ਨੇ ਇੱਕ ਕਹਾਣੀ ਦੱਸੀ ਕਿ ਇੱਕ ਵਾਰੀ ਨਾ ਇੱਕ ਸੌਦਾਗਰ ਜਿਹੜਾ ਜਹਾਜ ਦੇ ਵਿੱਚ ਨਾ ਪੂਰਾ ਸੌਦਾ ਲੱਦ ਲਿਆ,
0: ਬਨਕ ਟਾਪੂ ਮਹਿਤਾ,
1: ਤੇ ਉਹ ਪਿਆਰਿਓ ਸੌਦਾ ਲੈ ਕਰਕੇ ਕਿਸੇ ਟਾਪੂ ਦੇ ਵਿੱਚ ਕਿਸੇ ਦੂਰ ਦੇਸ਼ ਦੇ ਵਿੱਚ ਉਹ ਜਾ ਰਿਹਾ ਹੈ।
0: ਮਹਿਕ ਪ੍ਰਾਪਤ ਨਹਿ ਜਹਾਂ,
1: ਹੁਣ ਉਹਨੂੰ ਪਤਾ ਚੱਲਿਆ ਕਿ ਜੀ ਉੱਥੇ ਗਾਵਾਂ ਮੱਝਾਂ ਨਹੀਂ ਹਨ ਤੇ ਜਹਾਜ਼ ਦੇ ਵਿੱਚ ਵੀ ਦੁੱਧ ਲੱਗਦਾ ਦਹੀਂ ਲੱਗਦਾ, ਕਿੱਥੋਂ ਆਪਾਂ ਦੁੱਧ ਦਹੀਂ ਲੈ ਕੇ ਆਵੇ। ਇਸ ਕਰਕੇ ਉਹਨੇ ਇੱਕ ਦੋ ਗਾਵਾਂ ਮੱਝਾਂ ਜਿਹੜੀਆਂ ਨਾ ਉਹਨੂੰ ਇਹ ਜਹਾਜ਼ ਦੇ ਉੱਤੇ ਚਾੜ
0: ਲਈਆਂ, ਜਹਾਜ਼ ਚੜਾ
1: ਇੱਕ ਗਾਂ ਜਿਹੜੀ ਪਿਆਰੇ ਉਹ ਵਧੀਆ ਉਹਦਾ ਜਿਹੜਾ ਦੁੱਧ ਛਕਦਾ ਸੀ ਉਹ ਗਾਂ ਨੂੰ ਇਹਨੇ ਆਪਣੇ ਕੋਲ ਰੱਖ ਲਿਆ,
0: ਪੀਵਨ ਹਿਤ ਨਿਕਟ ਰੱਖਾ
1: ਤੇ ਉਹਦਾ ਦੁੱਧ ਛਕਣ ਦੇ ਲਈ ਪਿਆਰੇ ਉਹਨੇ ਆਪਣੇ ਕੋਲ ਰੱਖਣਾ ਕੀਤਾ।
0: ਟਾਪੂ
1: ਉਸ ਟਾਪੂ ਦੇ ਵਿੱਚ ਜਦੋਂ ਗਿਆ ਉੱਥੇ ਜਦੋਂ ਇਹਨੇ ਵਿਆਪਾਰ ਕਰਨਾ ਕੀਤਾ,
0: ਇੱਕ ਬਨਕ ਸਖਾ ਕੀ
1: ਆ, ਇੱਥੇ ਇਹ ਕਾਰੋਬਾਰੀ ਬੰਦਾ ਵਿਆਪਾਰੀ ਬੰਦਾ ਉਹਦਾ ਇੱਕ ਮੇਲ ਜਿਹੜਾ ਪਿਆਰਿਓ ਉੱਥੋਂ ਦੇ ਵਿਆਪਾਰੀ ਦੇ ਨਾਲ ਹੋ ਗਿਆ।
0: ਆਪਣੇ ਘਰ ਕਰਿਓ
1: ਉਹਨੇ ਵੇਖਿਆ ਕਿ ਭਾਈ ਆ ਜਿਹੜਾ ਵਿਆਪਾਰੀ ਹੈ ਦੂਰੋਂ ਆਇਆ, ਉਹਨੂੰ ਕਿਹਾ ਕਿ ਮਿੱਤਰਾ ਆ ਮੇਰੇ ਘਰ ਦੇ ਵਿੱਚ ਤੈਨੂੰ ਪ੍ਰਸ਼ਾਦਾ ਛਕਾਵਾਂ, ਬੜੇ ਪਿਆਰ ਦੇ ਨਾਲ ਉਹਨੂੰ ਘਰ ਦੇ ਵਿੱਚ ਬੁਲਾ ਕਰਕੇ ਪ੍ਰਸ਼ਾਦਾ ਛਕਾਉਣਾ ਕੀਤਾ।
0: ਇਸ ਕੋ ਬੋਲ ਪਠਾਇਓ,
1: ਜਿਹਨੇ ਪਿਆਰਿਓ ਉਹਨੇ ਬੋਲ ਪਠਾਉਣਾ ਕੀਤਾ,
0: ਆਇਸ ਭੋਜਨ ਭਰੇ ਖੁਆਇਓ।
1: ਹੁਣ ਆ ਵੀ ਬੰਦਾ ਜਦੋਂ ਗਿਆ ਕਿ ਭਾਈ ਅਗਲਾ ਜਦੋਂ ਕਈ ਵਾਰੀ ਆਪਾਂ ਨੂੰ ਕੋਈ ਬੁਲਾਉਂਦਾ ਨਾ ਪਿਆਰਿਓ ਆਪਾਂ ਖਾਲੀ ਹੱਥ ਨਹੀਂ ਜਾਂਦੇ ਹਾਂ ਕਿ ਚਲੋ ਜੀ ਕੋਈ ਮਠਿਆਈ ਲੈ ਕੇ ਜਾਵੇ ਕੋਈ ਪਦਾਰਥ ਆਪਾਂ ਲੈ ਕਰਕੇ ਜਾਈਏ, ਤੇ ਆਹ ਜਿਹੜਾ ਵਿਆਪਾਰੀ ਜਿਹੜਾ ਜਹਾਜ਼ ਦੇ ਉੱਤੇ ਜਾਣ ਵਾਲਾ ਇਹਨੇ ਪਿਆਰਿਓ ਕੀ ਕੀਤਾ, ਦੁੱਧ ਦੀਆਂ ਵਧੀਆ ਮਿਠਾਈਆਂ ਉਹਦੇ ਕੋਲ ਦੁੱਧ ਹੁੰਦਾ ਸੀ ਤੇ ਦੁੱਧ ਦੀਆਂ ਉਹਨੇ ਵਧੀਆ ਖੋਆ ਆਦਿਕ ਆ ਤਰ੍ਹਾਂ ਤਰ੍ਹਾਂ ਦੀਆਂ ਮਿਠਾਈਆਂ ਬਣਾ ਕੇ ਲੈ ਕੇ ਗਿਆ। ਉਹ ਬੰਦਾ ਜਿਹੜਾ ਕਿਉਂਕਿ ਉਸ ਟਾਪੂ ਦੇ ਵਿੱਚ ਪਿਆਰਿਓ ਗਾਵਾਂ ਮੱਝਾਂ ਨਹੀਂ ਹੁੰਦੀਆਂ ਸਨ, ਉਹਨਾਂ ਨੂੰ ਦੁੱਧ ਦਾ ਹੀ ਪਤਾ ਨਹੀਂ ਹੁੰਦਾ, ਉਹਨੇ ਪਹਿਲੀ ਵਾਰ ਪਿਆਰਿਓ ਆ ਬਹੁਤ ਵਧੀਆ ਜਿਹੜੀ ਦੁੱਧ ਦੀ ਮਿਠਿਆਈ ਜਿਹੜੀ ਖੋਆ ਆਦਿ ਗੁਲਾਬ ਜਾਮਣ ਸਮਲਿਓ ਜੋ ਮਰਜ਼ੀ ਉਹਨੇ ਛਕਣਾ ਕੀਤਾ, ਛੱਕ ਕਰਕੇ ਬੜਾ ਦੰਗ ਹੋਇਆ, ਕਹਿਣ ਲੱਗਾ ਮਿੱਤਰਾ ਇਹ ਮਿਠਿਆਈ ਤਾਂ ਬਹੁਤ ਵਧੀਆ ਹੈ, ਉਹਨੂੰ ਪਤਾ ਹੀ ਨਹੀਂ ਆ, ਕਹਿੰਦਾ ਇਹ ਕੀ ਹੈ, ਉਹ ਕਹਿੰਦਾ ਜੀ ਇਹ ਤਾਂ ਖੋਇਆ ਹੈ, ਉਹ ਕਹਿੰਦਾ ਕਿ ਭਾਈ ਆ ਖੋਆ ਜਿਹੜਾ ਨਾ ਮੈਨੂੰ ਦੇਣਾ ਕਰ,
0: ਆਹਾਰ ਹਰ ਖਾਵਤ ਚੀਤ,
1: ਤੇ ਆ ਤਾਂ ਬਹੁਤ ਵਧੀਆ ਆਹਾਰ ਹੈ ਭਾਈ ਮੇਰੇ ਕੋਲ, ਜੇ ਖੋਆ ਦੇ ਦਿੱਤਾ ਇਹ ਕਿਸ ਤਰ੍ਹਾਂ ਬਣਾਉਂਦੇ ਮੈਨੂੰ ਦੱਸ ਦੇ, ਮੈਂ ਖੋਆ ਬਣਾ ਕਰਕੇ ਮੈਂ ਵੀ ਆ ਮਿਠਿਆਈ ਖਾਵਾਂਗਾ। ਤੇ ਉਸ ਬੰਦੇ ਨੇ ਕੀ ਕੀਤਾ, ਉਹਨੇ ਕਿਉਂਕਿ ਖੋਇਆ ਪਿਆਰਿਓ ਇੰਜ ਥੋੜੀ ਬਣ ਜਾਂਦਾ, ਉਹਨੂੰ ਬਣਾਉਣਾ ਪੈਂਦਾ, ਪ੍ਰੋਸੈਸ ਕਰਨੀ ਪੈਂਦੀ ਹੈ, ਦੁੱਧ ਨੂੰ ਕਾੜਨਾ ਪੈਂਦਾ, ਉਹਨੇ ਕਿਹਾ ਕਿ ਦੇਖ ਮਿੱਤਰਾ ਆ ਖੋਇਆ ਨਾ ਇੰਜ ਇੱਕ ਆਪਣੇ ਵੱਲੋਂ ਕੋਈ ਪਦਾਰਥ ਬਣਾ ਬਣਾਇਆ ਨਹੀਂ, ਪਹਿਲੇ ਦੁੱਧ ਹੁੰਦਾ, ਦੁੱਧ ਨੂੰ ਜਾਗ ਲਾ ਕੇ ਬਹੁਤ ਕਾੜ ਕਾੜ ਕੇ ਤਪਾ ਤਪਾ ਕੇ ਉਹਦਾ ਸਾਰ ਤੱਤ ਉਹਦਾ ਖੋਇਆ ਬਣਾਇਆ ਜਾਂਦਾ, ਖੋਇਆ ਨਹੀਂ ਬਣਦਾ, ਮੈਂ ਤੈਨੂੰ ਮੇਰੀ ਗਾਂ ਦੇ ਕੇ ਜਾਵਾਂਗਾ। ਇਹਦੇ ਵਿੱਚੋਂ ਤੂੰ ਦੁੱਧ ਕੱਢਣਾ ਕਰ, ਉਹਨੂੰ ਕਾੜਨਾ ਕਰ, ਕਾੜ ਕਾੜ ਕਰਕੇ ਉਹ ਜਿਹੜਾ ਨਾ ਇਹਦੇ ਵਿੱਚੋਂ ਫਿਰ ਤੈਨੂੰ ਖੋਇਆ ਪ੍ਰਾਪਤ ਹੋਵੇਗਾ। ਉਹਨੇ ਕਹਿ ਦਿੱਤਾ ਕਿ ਭਾਈ ਇਹਦੇ ਕੋਲ ਨਾ ਬਛੇਰਾ ਛੱਡ ਤੇ ਫਿਰ ਇਹਨੇ ਤੈਨੂੰ ਦੁੱਧ ਦੇ ਦੇਣਾ ਹੈ, ਉਹ ਦੁੱਧ ਕੱਢ ਕੇ ਉਹਨੂੰ ਕਾੜਨੀ ਵਿੱਚ ਪਾ ਕਰਕੇ ਕਾੜ, ਉਹਦਾ ਖੋਇਆ ਬਣ ਜਾਵੇਗਾ, ਉਹਦੇ ਵਿੱਚ ਸੱਖਰ ਆਦਿਕ ਪਾ ਕਰਕੇ ਜੋ ਮਰਜ਼ੀ ਮਠਿਆਈ ਬਣਾਉਣੀ ਬਣਾ ਲੈ।
0: ਉਹਦਾ
1: ਬੰਦਾ ਪਿਆਰਿਓ ਉਹਨੂੰ ਆਪਣੇ ਮਿੱਤਰ ਨੂੰ ਵਪਾਰੀ ਨੂੰ ਗਾਂ ਦੇ ਕਰਕੇ ਵਾਪਸ

0: ਕਿ ਭਾਈ ਇਹਦੇ ਵਿੱਚੋਂ ਦੁੱਧ ਕੱਢਣਾ ਪੈਂਦਾ, ਜਦੋਂ ਬਛੇਰੇ ਨੂੰ ਛੱਡੇਗਾ ਉਹ ਗਾਂ ਦੇ ਥਣ ਨੂੰ ਜਦੋਂ ਜਾ ਕਰਕੇ ਬਛੇਰਾ ਲੱਗਦਾ, ਆਪਨੇ ਵੇਖਿਆ ਹੋਵੇਗਾ, ਅੱਜ ਤਾਂ ਟੀਕੇ ਲਾ ਦਿੰਦੇ, ਕਈ ਤਰੀਕੇ ਅਪਣਾਉਂਦੇ, ਲੇਕਿਨ ਗਲਤ ਹੈ ਕਿ ਆਮ ਦੇਖੋ ਕਿ ਪਸ਼ੂ ਜਿਹੜਾ ਉਹ ਪਿਆਰਿਓ ਆਪਣੇ ਬਛੇਰੇ ਦੇ ਲਈ ਦੁੱਧ ਦਿੰਦਾ, ਤੇ ਬਛੇਰੇ ਕਦੇ ਤੁਸੀਂ ਦੇਖੋ ਜਾ ਕਰਕੇ ਗਾਂ ਜਾਂ ਮੱਝ ਜਿਹੜੀ ਪਿਆਰਿਓ ਉਹਦੇ ਥਣਾਂ ਨੂੰ ਮਾਰਦੇ ਹਨ, ਉਹਦੇ ਆਪਣੇ ਮੂੰਹ ਦੇ ਨਾਲ ਉਹਨੂੰ ਮਾਰਦੇ, ਪਿਆਰ ਕਰਦੇ, ਫਿਰ ਪਿਆਰਿਓ ਦੇਖੋ ਕੁਦਰਤ ਦਾ ਕਿਹੋ ਜਿਹਾ ਕਰਿਸ਼ਮਾ ਹੈ। ਇਹ ਕੁਦਰਤ ਵੱਲੋਂ ਪਹਿਲੇ ਉਹ ਗਾਂ ਮੱਝ ਦੇ ਅੰਦਰ ਦੁੱਧ ਨਹੀਂ ਉਤਰਦਾ ਉਹਦੇ ਥਣਾਂ ਦੇ ਵਿੱਚ, ਉਹ ਜਦੋਂ ਵਛੇਰੂ ਜਦੋਂ ਪਿਆਰਿਓ ਦੇ ਥਣਾਂ ਨੂੰ ਮਾਰਦਾ ਫਿਰ ਗਾਂ ਮੱਝ ਦੇ ਪਿਆਰਿਓ ਪਸ਼ੂ ਦੇ ਥਣ ਦੇ ਵਿੱਚ ਦੁੱਧ ਉਤਰ ਜਾਂਦਾ। ਇਹ ਹੁਣ ਕੀ ਕੀਤਾ ਪਿਆਰਿਓ, ਉਹਨੇ ਕਹਿ ਦਿੱਤਾ ਕਿ ਬਛੇਰੇ ਨੂੰ ਛੱਡ, ਇਹ ਥਣ ਨੂੰ ਲੱਗੇਗਾ, ਥਣ ਨੂੰ ਮਾਰੇਗਾ, ਫਿਰ ਉਹਦੇ ਥਣਾਂ ਵਿੱਚ ਦੁੱਧ ਆ ਜਾਵੇਗਾ, ਪਹਿਲੇ ਉਹਨੂੰ ਥੋੜਾ ਛਕਾ ਲੈ, ਬਾਅਦ ਵਿੱਚ ਤੂੰ ਕੱਢ ਲੈਣਾ ਕਰ। ਤੇ ਦੂਜੀ ਗੱਲ ਪਿਆਰਿਓ, ਇੱਥੇ ਜੋ ਮਹਾਰਾਜ ਨੇ ਦੱਸੀ ਹੈ, ਆਮ ਪਿਆਰਿਓ ਜਦੋਂ ਗਾਵਾਂ ਮੱਝਾਂ ਦਾ ਦੁੱਧ ਕੱਢਦੇ ਆ, ਤੇ ਤੁਸੀਂ ਇੱਕ ਗੱਲ ਯਾਦ ਰੱਖੋ, ਜਦੋਂ ਵੀ ਵਛੇਰਾ ਜਿਹੜਾ ਜਾ ਕਰਕੇ ਥਣਾਂ ਨੂੰ ਲੱਗਦਾ ਉਸੇ ਵੇਲੇ ਪਿਆਰਿਓ ਉਹ ਗਾਂ ਜਾਂ ਮੱਝ ਹੋਵੇ ਉਹ ਪਿਆਰਿਓ ਮੂਤਰ ਦਾ ਤਿਆਗ ਕਰਦੀ ਹੈ, ਸ਼ਰਦਾ ਬਗਾਉਂਦੀ ਹੈ। ਦੇਖੋ ਤੁਸੀਂ ਕਦੇ ਵੀ ਜਾ ਕਰਕੇ ਬਛੇਰਾ ਜਦੋਂ ਲੱਗਦਾ ਥਣਾਂ ਨੂੰ ਤੇ ਪਹਿਲੇ ਪਿਆਰਿਓ ਉਹ ਆਪਣਾ ਮੂਤਰ ਵਿਸਰਜਨ ਕਰਦੀ। ਹੁਣ ਉਹ ਬੰਦੇ ਨੂੰ ਪਤਾ ਹੀ ਨਹੀਂ ਹੈ, ਉਹਨੂੰ ਉਹਨੇ ਦੱਸਿਆ ਕਿ ਭਾਈ ਜਦੋਂ ਇਹਨੂੰ ਦੁੱਧ ਛਕਾ, ਬਾਅਦ ਦੇ ਵਿੱਚ ਤੈਨੂੰ ਦੁੱਧ ਪ੍ਰਾਪਤ ਹੋਵੇਗਾ। ਉਹ ਜਦੋਂ ਪਿਆਰਿਓ ਬਛੜਾ ਜਾ ਕਰਕੇ ਥਣ ਨੂੰ ਲੱਗਿਆ ਉਸੇ ਵੇਲੇ ਗਾਈ ਨੇ ਮੂਤਰ ਦਿੱਤਾ, ਇਹਨੂੰ ਲੱਗਿਆ ਕਿ ਭਾਈ ਇਹੀ ਦੁੱਧ ਹੈ, ਉਹਨੇ ਜਾ ਕਰਕੇ ਉਹਦਾ ਮੂਤਰ ਜਿਹੜਾ ਹੈ ਉਹ ਭਾਂਡੇ ਵਿੱਚ ਰੱਖ ਲਿਆ। ਉਹਨੂੰ ਪਤਾ ਹੀ ਨਹੀਂ, ਉਹਨੂੰ ਲੈ ਕਰਕੇ ਉਹ ਪਾਣੀ ਉਹਦਾ ਮੂਤਰ ਜਿਹੜਾ ਹੈ ਉਹਨੂੰ ਬਹੁਤ ਰਿੰਨਣਾ ਕੀਤਾ, ਰਿੰਨ ਕਰਕੇ ਫਿਰ ਉਹਨੂੰ ਲੈ ਕਰਕੇ ਜਦੋਂ ਛਕਣ ਲੱਗਾ ਉਹਨੂੰ ਬਹੁਤ ਜ਼ਿਆਦਾ ਕੁੜੱਤਣ ਪ੍ਰਾਪਤ ਹੋਈ। ਕਹਿਣ ਲੱਗਾ ਇਹ ਤਾਂ ਭਾਈ ਬਹੁਤ ਕੁੜੱਤਣ ਹੈ, ਉਹਨੂੰ ਪਤਾ ਹੀ ਨਹੀਂ ਹੈ ਪਿਆਰੇ, ਉਹ ਪ੍ਰੋਸੈਸ ਦਾ ਪਤਾ ਹੀ ਨਹੀਂ ਹੈ। ਉਹਨੇ ਫਿਰ ਉਸ ਬਨਕ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਬੇਈਮਾਨ ਬੰਦੇ ਨੇ ਐਵੇਂ ਮੈਨੂੰ ਝੂਠ ਮਾਰਨਾ ਕੀਤਾ, ਝੂਠੀਆਂ ਗੱਲਾਂ ਕੀਤੀਆਂ, ਇਹ ਖੋਇਆ ਹੈ, ਇਹ ਦੁੱਧ ਤੋਂ ਪ੍ਰਾਪਤ ਹੁੰਦਾ, ਗਾਂ ਤੋਂ ਦੁੱਧ ਮਿਲਦਾ, ਬਛੇਰੇ ਨੂੰ ਛੱਡ ਦੁੱਧ ਮਿਲ ਜਾਵੇਗਾ, ਲੇਕਿਨ ਇਹਨੇ ਥਣਾਂ ਤੋਂ ਇਹਨੂੰ ਪਤਾ, ਇਹਨੂੰ ਇਹ ਨਹੀਂ ਪਤਾ ਕਿ ਦੁੱਧ ਜਿਹੜਾ ਥਣਾਂ ਤੋਂ ਨਿਕਲਦਾ ਉਹਨੇ ਪਿਆਰਿਓ ਉਹਦੀ ਥਾਂ ਤੇ ਜਦੋਂ ਬਛੇਰਾ ਲੱਗਦਾ ਮੂਤਰ ਦਿੰਦੀ ਤੇ ਉਹ ਜਿਹੜਾ ਉਹਦਾ ਮੂਤਰ ਲੈ ਕੇ ਉਬਾਲ ਦਿੰਦਾ, ਇਹਨੂੰ ਉਹ ਪ੍ਰੋਸੈਸ ਦਾ ਪਤਾ ਨਹੀਂ ਸੀ, ਉਹਨੂੰ ਗਾਲਾਂ ਕੱਢਣ ਲੱਗਾ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਨੇ ਹੁਣ ਪਿਆਰਿਓ ਇਹ ਤਾਂ ਦ੍ਰਿਸ਼ਟਾਂਤ ਹੋਇਆ, ਹੁਣ ਅਸਲੀ ਗੱਲ ਦੇ ਉੱਤੇ ਆ ਜਾਓ, ਆਪਾਂ ਆਪਣੇ ਮਨ ਦੇ ਉੱਤੇ ਇਹ ਗੱਲ ਨੂੰ ਟਿਕਾਈਏ, ਇਹਦੇ ਨਾਲ ਆਪਾਂ ਆਤਮਸਾਤ ਹੋਈਏ। ਮਹਾਰਾਜ ਨੇ ਵਚਨ ਕੀਤਾ ਇਸ ਤਰ੍ਹਾਂ ਹੀ ਭਾਈ ਕਈ ਲੋਕ ਨਾ ਉਹ ਗੁਰੂ ਘਰ ਦੇ ਵਿੱਚ ਸਾਡੇ ਨਾਲ ਵੀ ਰਹਿੰਦੇ ਹਨ, ਵਿਚਰਦੇ ਹਨ,
1: ਜੁਗਤ ਨਾ ਸਮਤ ਪ੍ਰਕਾਸ਼,
0: ਉਹ ਰਹਿੰਦੇ ਤਾਂ ਹਨ ਲੇਕਿਨ ਪਿਆਰੇ ਉਹ ਗੁਰੂ ਘਰ ਦੇ ਵਿੱਚ ਰਹਿਣ ਕਰਕੇ ਉਹਨਾਂ ਨੂੰ ਸੁਮਤ ਦਾ ਪ੍ਰਕਾਸ਼ ਨਹੀਂ ਹੁੰਦਾ, ਉਹਨਾਂ ਨੂੰ ਨਿਰਮਲ ਜੁਗਤ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਤੁਹਾਡੇ ਕੋਲ ਗਾਂ ਹੋਵੇ ਮੱਝ ਹੋਵੇ ਤੁਹਾਨੂੰ ਦੁੱਧ ਕੱਢਣ ਦੀ ਤੇ ਨਾਲ ਉਹਨੂੰ ਪਿਆਰਿਓ ਤਾ ਕਰਕੇ ਉਹਦੇ ਵਿੱਚੋਂ ਖੋਆ ਬਣਾਉਣ ਦੀ ਤੁਹਾਨੂੰ ਜੁਗਤੀ ਆਉਣੀ ਚਾਹੀਦੀ ਹੈ। ਜੇ ਤੁਹਾਡੇ ਕੋਲ ਆ ਜੁਗਤੀ ਨਾ ਹੋਵੇ ਜਿੰਨਾ ਮਰਜ਼ੀ ਗਾਂ ਮੱਝ ਨੂੰ ਖਵਾਈ ਜਾਓ ਪਵਾਈ ਜਾਓ ਉਹਦਾ ਗੋਬਰ ਤੇ ਉਹਦਾ ਮੂਤਰ ਹੀ ਤੁਹਾਨੂੰ ਮਿਲੇਗਾ, ਜੁਗਤੀ ਤੋਂ ਬਗੈਰ ਪਿਆਰਿਓ ਖੋਇਆ ਨਹੀਂ ਮਿਲੇਗਾ। ਇਸ ਤਰ੍ਹਾਂ ਹੀ ਗੁਰੂ ਘਰ ਦੇ ਵਿੱਚ ਪਿਆਰਿਓ ਸੱਚ ਜਾਣੋ, ਆਪਾਂ ਆਪਣੇ ਅੰਦਰ ਪਿਆਰਿਓ ਆਪਣੇ ਮਨ ਨੂੰ ਸਮਝਾਈਏ, ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ। ਗੁਰੂ ਘਰ ਦੇ ਵਿੱਚ ਰਹਿੰਦੇ ਆ ਮਹਾਰਾਜ ਜੀ ਦੇ ਕੋਲ, ਕਈ ਵਾਰੀ ਆਪਾਂ ਵੇਖਦੇ ਹਾਂ ਬੰਦੇ ਨੇ ਪਿਆਰਿਓ ਪੂਰੀ ਜੀਵਨ ਪੂਰਾ ਆਪਣਾ ਜੀਵਨ ਲਾ ਦਿੱਤਾ, ਬੜੀ ਸੇਵਾ ਕੀਤੀ, ਆਹ ਹੋਇਆ ਇਹ ਹੋਇਆ, ਲੇਕਿਨ ਉਹਦਾ ਜੀਵਨ ਜਿਹੜਾ ਵੇਖਦੇ ਆ ਫੁੱਲੀਏ ਫੁੱਲੀਏ ਬੱਪੜੇ ਭੀਤਨ ਵਿੱਚ ਸਵਾ ਅੰਦਰ ਖਾਤੇ ਜ਼ਹਿਰ ਦੇ ਨਾਲ ਭਰੇ ਹੋਏ ਹੁੰਦੇ, ਉਹਨਾਂ ਨੂੰ ਜੁਗਤ ਦਾ ਹੀ ਪਤਾ ਨਹੀਂ ਹੁੰਦਾ, ਕਿਉਂਕਿ ਗੁਰੂ ਘਰ ਦੇ ਵਿੱਚ ਸਿਰਫ ਪਿਆਰਿਓ ਰਹਿਣ ਦੇ ਨਾਲ ਇਹ ਗੱਲ ਨਹੀਂ ਬਣਦੀ। ਜਿਸ ਤਰ੍ਹਾਂ ਚਿੱਚੜ ਵੀ ਹੁੰਦਾ ਨਾ ਪਿਆਰਿਓ, ਤੇ ਉਹੀ ਕੋਈ ਥਣ ਜਿਹੜਾ ਨਾ ਉਹਦੇ ਵਿੱਚੋਂ ਦੁੱਧ ਨਿਕਲਦਾ, ਲੇਕਿਨ ਚਿੱਚੜ ਨੂੰ ਜਾ ਕਰਕੇ ਕਿਸੇ ਗਾਂ ਦੇ ਥਣ ਦੇ ਉੱਤੇ ਲਾ ਦਿਓ ਉਹ ਦੁੱਧ ਨਹੀਂ ਕੱਢੇਗਾ, ਉਹਦੇ ਵਿੱਚੋਂ ਵੀ ਉਹਨੇ ਲਹੂ ਕੱਢਣਾ ਹੈ। ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਪਿਆਰਿਓ ਇਹ ਨਹੀਂ ਸਮਝਣਾ। ਮਹਾਰਾਜ ਨੇ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਵਚਨ ਕਰਨਾ ਕੀਤਾ ਕਿ ਤੀਰਥ ਜਾਤੀ ਜਾਤ ਨਦਰ ਨਿਹਾਲੇ ਹਨ, ਕਿ ਕੀ ਹੋਇਆ ਪਿਆਰਿਓ, ਇੱਕ ਪਾਸੇ ਮੇਲਾ ਲੱਗਿਆ ਹੋਇਆ ਸੀ, ਜਦੋਂ ਧਾਰਮਿਕ ਮੇਲਾ ਲੱਗਿਆ ਹੋਇਆ ਤੇ ਕਹਿੰਦੇ ਹਨ ਕਿ ਮੇਲੇ ਦੇ ਵਿੱਚ ਪਿਆਰਿਓ ਤੇ ਉਸ ਵੇਲੇ ਕਈ ਸਾਧੂ ਸੰਤ ਕਹਿਣ ਲੱਗੇ ਚਲੋ ਜੀ ਧਾਰਮਿਕ ਜਿਹੜਾ ਹੈ ਮੇਲਾ ਲੱਗਿਆ ਹੋਇਆ। ਅੱਜ ਵੀ ਆਪਾਂ ਵੇਖਦੇ ਨਾ ਗੁਰੂ ਘਰਾਂ ਦੇ ਵਿੱਚ ਅਸਥਾਨਾਂ ਦੇ ਵਿੱਚ ਮੇਲੇ ਲੱਗਦੇ ਹਨ ਤੇ ਫਿਰ ਕਈ ਵਾਰੀ ਜਿਹੜੇ ਸਾਧੂ ਸੰਤ ਗੁਰੂ ਕੇ ਸਿੱਖ ਦਰਸ਼ਨਾਰਥੀ ਆਉਂਦੇ ਹਨ ਉਹ ਸਹੀ ਹੈ। ਉਹ ਤੋਂ ਇਲਾਵਾ ਫਿਰ ਇੱਕ ਕਾਰੋਬਾਰੀ ਬੋਲਦਾ ਚਲੋ ਮੇਲਾ ਲੱਗਿਆ ਹੋਇਆ ਭਾਈ ਜਾ ਕਰਕੇ ਆਪਾਂ ਦੁਕਾਨ ਲਾਵਾਂਗੇ। ਮੇਲੇ ਦੇ ਉੱਤੇ ਉਹ ਵੀ ਆਉਂਦਾ ਲੇਕਿਨ ਨਾਮ ਬਾਣੀ ਦਾ ਜਾਪ ਕਰਨ ਦੇ ਨਹੀਂ, ਨਹੀਂ ਪੈਸੇ ਕਮਾਉਣ ਦੇ ਲਈ ਆਉਂਦਾ। ਫਿਰ ਕਈ ਵਾਰੀ ਵੇਸ਼ਿਆ ਵਿਰਤੀਆਂ ਕਰਨ ਵਾਲੀਆਂ ਬੀਬੀਆਂ ਵੀ, ਸੱਚ ਪਿਆਰਿਓ ਬਚਨ ਤੁਹਾਨੂੰ ਲੱਗੇਗਾ ਲੇਕਿਨ ਹੈ ਹਕੀਕਤ, ਕਈ ਇਹੋ ਜਿਹੀਆਂ ਬੀਬੀਆਂ ਇਹੋ ਜਿਹੇ ਬੰਦੇ ਜਿਹੜੇ ਮਾੜੀ ਪ੍ਰਵਿਰਤੀ ਵਾਲੇ ਉਹ ਵੀ ਕਹਿੰਦੇ ਜੀ ਇੱਥੇ ਲੋਕ ਬੜੇ ਆਉਣਗੇ ਆਪਣਾ ਵੀ ਕਾਰੋਬਾਰ ਚੱਲੇਗਾ। ਉਹ ਵੀ ਜਿਹੜਾ ਤਨ ਦਾ ਵਿਆਪਾਰ ਕਰਨ ਵਾਲੇ ਉਹ ਵੀ ਆਉਂਦੇ, ਨਸ਼ਾ ਵੇਚਣ ਵਾਲੇ ਜਿਹੜੇ ਉਹਨਾਂ ਨੂੰ ਲੱਗਦਾ ਪਤਾ ਕਿ ਜੀ ਆਹ ਮੇਲਾ ਲੱਗਿਆ ਬਹੁਤ ਲੋਕੀ ਆਉਣਗੇ ਖੁੱਲ੍ਹਾ ਨਸ਼ਾ ਵਿਕੇਗਾ। ਮੇਲੇ ਦੇ ਉੱਤੇ ਗੁਰੂ ਘਰ ਦੇ ਵਿੱਚ ਧਾਰਮਿਕ ਅਸਥਾਨ ਤੇ ਉਹ ਵੀ ਆਉਂਦੇ ਲੇਕਿਨ ਨਾਮ ਬਾਣੀ ਦਾ ਜਾਪ ਕਰਨ ਦੇ ਲਈ ਨਹੀਂ, ਇੱਥੇ ਨਸ਼ਾ ਪੱਤਾ ਵੇਚਣ ਦੇ ਲਈ ਆਉਂਦੇ। ਅੱਜ ਵੀ ਪਿਆਰਿਓ ਆਪਾਂ ਵੇਖਦੇ ਹਾਂ ਕਈ ਬੰਦੇ ਗੁਰੂ ਘਰਾਂ ਦੇ ਵਿੱਚ ਆ ਕਰਕੇ ਕੋਈ ਇੱਥੇ ਨਾਮ ਬਾਣੀ ਜਪ ਕੇ ਜਾਂਦਾ, ਕਈ ਬੰਦੇ ਇੱਥੇ ਨਸ਼ੇ ਵੇਚ ਕੇ ਜਾਂਦੇ ਹਨ, ਕਈ ਝੂਠ ਦਾ ਸੌਦਾ ਕਰਕੇ ਜਾਂਦੇ ਹਨ ਤੇ ਇਹਦੇ ਨਾਲ ਨਾਲ ਚੋਰਾਂ ਨੂੰ ਜਦੋਂ ਪਤਾ ਲੱਗ ਜਾਵੇ। ਆਮ ਦਿਨਾਂ ਦੇ ਵਿੱਚ ਚੋਰ ਗੁਰੂ ਘਰਾਂ ਦੇ ਵਿੱਚ ਆਮ ਧਾਰਮਿਕ ਅਸਥਾਨਾਂ ਦੇ ਨਹੀਂ ਜਾਣਗੇ, ਉਹਨਾਂ ਨੂੰ ਪਤਾ ਹੁੰਦਾ ਜਾਵਾਂਗੇ ਪਕੜੇ ਜਾਵਾਂਗੇ। ਜਦੋਂ ਭੀੜ ਜ਼ਿਆਦੀ ਹੁੰਦੀ ਹੈ ਮੇਲੇ ਦਾ ਸਹਾਰਾ ਲੈ ਕਰਕੇ ਚੋਰ ਵੀ ਰਲ ਜਾਂਦਾ, ਆਪਾਂ ਨੂੰ ਲੱਗਦਾ ਜੀ ਚਾਹ ਭਾਈ ਸਾਧ ਬੰਦਾ ਜੀ ਇਹ ਤਾਂ ਗੁਰੂ ਘਰ ਚੱਲਿਆ ਇਹ ਤਾਂ ਧਾਰਮਿਕ ਮੰਦਰ ਜਾ ਰਿਹਾ। ਨਹੀਂ ਭਾਈ ਇਹ ਤਾਂ ਜਾ ਤਾਂ ਮੰਦਰ ਰਿਹਾ ਲੇਕਿਨ ਇਹਦੀ ਬਿਰਤੀ ਮਾੜੀ ਹੈ, ਉੱਥੇ ਚੋਰੀਆਂ ਯਾਰੀਆਂ ਵੱਧ ਫੈਲੀਆਂ ਕਰਨ ਦੇ ਲਈ ਜਾ ਰਿਹਾ। ਸੋ ਗੁਰੂ ਮਹਾਰਾਜ ਨੇ ਬਚਨ ਕਰਨਾ ਕੀਤਾ ਕਿ ਭਾਈ ਇਹ ਨਹੀਂ ਸੋਚਣਾ ਚਾਹੀਦਾ ਕਿ ਬੰਦਾ ਗੁਰੂ ਘਰ ਦੇ ਵਿੱਚ ਆ ਰਿਹਾ। ਕਈ ਵਾਰੀ ਪਿਆਰਿਓ ਹੁਣ ਮੈਂ ਇੱਕ ਹੱਡ ਬੀਤੀ ਮੈਂ ਤੁਹਾਨੂੰ ਗੱਲ ਸੁਣਾਵਾਂ ਕਿ ਕਈ ਇੱਕ ਜਿਹੜੇ ਪਰਿਵਾਰ ਵਾਲੇ ਜਿਹੜੇ ਨਾ ਉਹ ਦੱਸਦੇ ਸੀ ਕਿ ਭਾਈ ਆਪਣੇ ਬੱਚੇ ਦੀ ਬੜੀ ਤਾਰੀਫ ਕਰ ਰਹੇ ਸਨ ਕਿ ਦੇਖੋ ਜੀ ਸਾਡਾ ਬੱਚਾ ਜੀ ਰੋਜ਼ ਅੱਧੀ ਰਾਤ ਨੂੰ 10 ਵਜੇ ਚੱਲ ਜਾਂਦਾ, 10-11 ਵਜੇ ਗੁਰੂ ਘਰ ਦੇ ਵਿੱਚ ਚੱਲ ਜਾਂਦਾ, 4-5 ਵਜੇ ਤੱਕ ਇੱਥੇ ਰਹਿੰਦਾ, ਬਹੁਤ ਗੁਰੂ ਘਰ ਦੇ ਵਿੱਚ ਰਹਿੰਦਾ ਫਿਰ ਆ ਕਰਕੇ। ਮੈਂ ਕਿਹਾ ਚਲੋ ਉਹ ਬਹੁਤ ਜ਼ਿਆਦਾ ਐਵੇਂ ਹੱਦ ਤੋਂ ਵੱਧ ਤਾਰੀਫ ਕਰ ਰਹੇ ਸਨ, ਬੱਚੇ ਦੀ ਬਿਰਤੀ ਚੰਗੀ ਨਹੀਂ ਸੀ। ਮੈਂ ਕਿਹਾ ਜੀ ਚਲੋ ਠੀਕ ਹੈ ਭਾਈ ਤੂੰ ਭਾਈ ਆਉਂਦਾ ਨਾ ਗੁਰੂ ਘਰ ਦੇ ਵਿੱਚ ਚੰਗੀ ਗੱਲ ਹੈ, ਹੁਣ ਇਹ ਦੱਸ ਹੁਣ ਇੰਨਾ ਸਮਾਂ ਤੇਰੇ ਘਰ ਵਾਲੇ ਦੱਸਦੇ ਤੂੰ ਵੀ ਦੱਸਦਾ 4-5 ਘੰਟੇ ਮੈਂ ਗੁਰੂ ਘਰ ਦੇ ਵਿੱਚ ਰਹਿੰਦਾ, ਚੱਲ ਤੂੰ 4-5 ਘੰਟੇ ਰਿਹਾ ਤੂੰਨੇ ਕੀ ਕੋਈ ਨਾਮ ਜਪਿਆ, ਮੂਲ ਮੰਤਰ ਦਾ ਗੁਰਮੰਤਰ ਦਾ ਸਿਮਰਨ ਕੀਤਾ? ਆਖੇ ਜੀ ਨਹੀਂ ਜੀ। ਕੀਰਤਨ ਹੁੰਦਾ ਆਸਾ ਦੀ ਵਾਰ ਦਾ ਸੁਣਿਆ? ਨਹੀਂ ਜੀ। ਤੇ ਕੋਈ ਪਾਠ ਕੀਤਾ ਜਪਜੀ ਸਾਹਿਬ 5 ਬਾਣੀਆਂ ਦਾ ਨਿਤਨੇਮ ਕੀਤਾ ਜੀ? ਨਹੀਂ ਕੀਤਾ ਜੀ। ਫਿਰ ਤੂੰ ਕੀ ਕਰਦਾ ਕੋਈ ਸੇਵਾ ਉੱਥੇ ਗੁਰੂ ਘਰ ਦੇ ਵਿੱਚ? ਝਾੜੂ ਦੀ ਸੇਵਾ, ਵਿਛਾਈ ਦੀ ਸੇਵਾ, ਲੰਗਰਾਂ ਦੀ ਸੇਵਾ ਹੁੰਦੀ ਹੈ ਕੀਤੀ ਜੀ? ਨਹੀਂ ਜੀ। ਫਿਰ ਕੀਤਾ ਕੀ ਜੀ? ਚਾ ਅਸੀਂ ਇਕੱਠੇ ਹੋ ਜਾਂਦੇ ਜੀ ਜਦੋਂ ਕਵਾੜ ਖੁੱਲ੍ਹਦੇ ਮੱਥਾ ਟੇਕਦੇ ਫਿਰ ਗੱਲਾਂ ਬਾਤਾਂ ਹੁੰਦੀਆਂ ਸਾਰੇ ਮਿਲ ਜਾਂਦੇ, ਫਿਰ ਉੱਥੇ ਜਾ ਕਰਕੇ ਆ ਛੱਕ ਕੇ ਉਹ ਛੱਕ ਕੇ ਆ ਜਾਂਦੇ। ਇਹ ਪਿਆਰਿਓ ਅੰਮ੍ਰਿਤ ਵੇਲਾ ਥੋੜ੍ਹੀ ਸਾਹਮਣਾ ਹੋ ਗਿਆ। ਅੰਮ੍ਰਿਤ ਵੇਲਾ ਜੇ ਸਾਹਮਣਾ ਨਾ ਪਿਆਰਿਓ ਸਮੇਂ ਨੂੰ ਜਿਹੜਾ ਨਾ ਇਹ ਨਹੀਂ ਕਿ ਭਾਈ 4 ਘੰਟੇ ਰਹਿ 4 ਘੰਟੇ ਫਿਰ ਰਹਿ ਕੇ ਕੀਤਾ ਕੀ ਗੱਲ ਉਹਦੇ ਉੱਤੇ ਗੱਲ ਹੋਵੇਗੀ, ਨਿਪਟਾਰਾ ਉਹਦੇ ਉੱਤੇ ਹੋਵੇਗਾ। ਇੱਥੇ ਆ ਕਰਕੇ ਮੌਜ ਮਸਤੀ ਕੀਤੀ, ਗੱਲਾਂ ਬਾਤਾਂ ਕਰਕੇ ਚੱਲ ਗਏ, ਇਹ ਸਤਸੰਗਤ ਨਹੀਂ ਹੈ ਪਿਆਰਿਓ। ਮੈਂ ਖਿਮਾ ਦਾ ਜਾਚਕ ਹਾਂ। ਹੁਣ ਕਥਾ ਚੱਲ ਰਹੀ ਹੈ ਕਈ ਲੋਕ ਆ ਕਰਕੇ ਮੌਜ ਮਸਤੀ ਮੇਲੇ ਗੇਲੇ ਕਰਨਗੇ ਤੇ ਕਹਿਣਗੇ ਜੀ ਸਤਸੰਗਤ ਕਰਕੇ ਆ। ਨਹੀਂ, ਜਦੋਂ ਤੱਕ ਬੈਠ ਕੇ ਕਥਾ ਕੀਰਤਨ ਨਹੀਂ ਸਰਵਣ ਕਰਦੇ ਉਦੋਂ ਤੱਕ ਤੁਹਾਡੀ ਸਤਸੰਗਤ ਨਹੀਂ ਬਣੇਗੀ। ਸਤਸੰਗਤ ਦੇ ਵਿੱਚ ਆ ਕਰਕੇ ਨਾਮ ਬਾਣੀ ਦਾ ਜਾਪ ਸੇਵਾ ਸਿਮਰਨ ਕਰੋਗੇ ਤਾਂ ਹੀ ਤੁਹਾਡੀ ਉਹ ਸਤਸੰਗਤ ਲਾਭਦਾਇਕ ਹੈ। ਨਹੀਂ ਤਾਂ ਕਈ ਬੰਦੇ ਪਿਆਰਿਓ ਸਤਸੰਗਤ ਦਾ ਬਹਾਨਾ ਲਾ ਕਰਕੇ ਇੱਥੇ ਪਿਆਰਿਓ ਊਲ ਫਜੂਲ ਦੀਆਂ ਹਰਕਤਾਂ ਇੱਥੇ ਪਾਪ ਕਮਾ ਕੇ ਜਾਂਦੇ ਹਨ। ਤੇ ਇਹੋ ਜਿਹੇ ਬੰਦੇ ਗੁਰੂ ਘਰ ਦੇ ਵਿੱਚ ਵੀ ਆ ਕਰਕੇ ਨਾਮ ਅੰਮ੍ਰਿਤ ਨੂੰ ਛੱਡ ਕਰਕੇ ਇੱਥੇ ਵੀ ਗੰਦਗੀ ਜਿਹੜਾ ਮੂਤਰ ਸਭ ਤੋਂ ਗੰਦਾ ਪਦਾਰਥ ਮਲ ਮੂਤਰ ਦਾ ਜਿਹੜਾ ਹੈ ਉਹ ਪੈਸਾ ਗੰਦਗੀ ਨੂੰ ਫਲੋਰ ਕਰਕੇ ਆਪਣੇ ਘਰਾਂ ਨੂੰ ਜਾਂਦੇ ਹਨ। ਉਹ ਤੋਂ ਬਾਅਦ ਮਹਾਰਾਜ ਨੇ ਕਿਹਾ ਇਹ ਆ ਕਰਕੇ ਸਾਡੇ ਉੱਤੇ ਦੋਸ਼ ਦਿੰਦੇ, ਅੱਗੇ ਪਿਆਰੇ ਉਹ ਸਮਾਂ ਇਜਾਜ਼ਤ ਨਹੀਂ ਦਿੰਦਾ। ਫਿਰ ਬੰਦੇ ਲੋਕ ਮਹਾਰਾਜ ਦੇ ਉੱਤੇ ਦੋਸ਼ ਦਿੰਦੇ, ਮਹਾਰਾਜ ਅਸੀਂ ਤਾਂ ਰੋਜ਼ ਗੁਰੂ ਘਰ ਦੇ ਵਿੱਚ ਆਉਂਦੇ, ਰੋਜ਼ ਆ ਕੀਤਾ, ਫਿਰ ਵੀ ਆ ਕਿਉਂ ਹੋਇਆ? ਭਾਈ ਆ ਕੇ ਕੀਤਾ ਕਿ ਗੱਲ ਉਹਦੇ ਉੱਤੇ ਨਿਪਟਾਰਾ ਹੋਵੇਗਾ। ਸੋ ਇੰਨੀਆਂ ਕੋ ਵਿਚਾਰ ਆਪ ਜੀ ਅੱਜ ਪ੍ਰਵਾਨ ਕਰਨਾ ਕਰੋ। ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਦੀਆਂ ਅੱਗੇ ਤੋਂ। ਸਮਤਾਓ ਸਾਰੇ ਗੱਜ ਵੱਜ ਕਰਕੇ ਫਤਿਹ।

ਜੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫ਼ੀ ਬਖਸ਼ਣੀਆਂ ਗਏ ਤੋ ਸਮਤਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਜੋ ਜੀ ਆਪ ਜੀ ਕੇ ਦੁਬਾਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹੁਣੇ

Gurgaon Dar.

Thank you.

श्री भगवती जी भगवती श्री हर कृष्ण श्री हर अर्जुन श्री हर

Hare Krishna, Hare Krishna, Krishna Krishna, Hare Hare.

Jagdish Jo Jahara Jagdish Jo Jahara.

कलमा कलमा को करिए नाम।

ਸਾਲ ਸਵਾਲ ਗੀਤਾ ਕਵਾਈ ਗੁਰੂ ਜੀ ਫਤਿਹ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਫਤਿਹ ਵਾਹ

ਸਾਰੇ ਨਾਮ ਕੀ ਬੋਲ ਵੱਡੇ ਆਈ ਆਪ ਕੀ ਦਿਲ ਮੇਰੇ ਨਹੀਂ ਪਾਈ ਜੇ ਮਸਰ ਮੇਰੇ ਪਾਈ ਆਖਣ ਪਾਈ ਜੇ ਵੱਡਾ ਨਾ ਹੋਵੇ ਬਾ

ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮਿਲੇ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ

Oh, my God.

Puri Puri Durga Pindar Singhani.

Thank you.

ਵਾਹਿਗੁਰੂ ਜੀ ਸੁਰਠ ਮਹਲਾ ਪੰਜਵਾਂ ਜਨਮ ਜਨਮ ਕੇ ਦੁੱਖ ਨਿਵਾਰੈ ਸੁਖਾ ਮਨ ਸਾਧਾਰੈ ਦਰਸ਼ਨ ਪੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬਾਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵਾ ਕਾਟਾ ਜਮਕੀ ਫੰਦਾ ਰਹਾਓ ਸਮਰਥ ਪੁਰਖ ਪੂਰਨ ਵਿਧਾਤੇ ਆਪੇ ਕਰਨਾ ਹਾਰਾ ਆਪਣਾ ਦਾਸ ਰਾਪ ਭਾਰਿਆ ਨਾਨਕ ਨਾਮ ਧਾਰਾ ਸੋਰਠ ਮਹਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾ ਨਾਨਕ ਪ੍ਰਭਵ ਨਾਸੀ ਤਾਂ ਕੀ ਸੇਵ ਨਿਵਿਰਥੀ ਜਾਸੀ ਆਨੰਦ ਕਰੈ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਬਿਲਾਵਲ ਮਹਲਾ ਪੰਜਵਾਂ ਤਾਤੀ ਭਾਵਨਾ ਲੱਗਈ ਪਾਰ ਬ੍ਰਹਮ ਸ਼ਰਣਾਈ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲਗਾ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਦ ਬਣਾਈ ਰਾਮ ਨਾਮ ਔਖਦ ਦੀਆ ਏ ਕਾਲਿ ਬੁਲਾਈ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਧ ਮਿਟਾਈ ਕਹੋ ਨਾਨਕ ਕਿਰਪਾ ਭਈ।

ਦਰਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਾ ਖੰਡਾ ਹੈ, ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਵਸੋਬ ਖੰਡ ਬ੍ਰਹਮੰਡਾ ਹੈ, ਅਮ ਗਰੀਬ ਮਸਕੀਨ ਪ੍ਰਭ ਤੇਰੇ, ਅਰ ਰਾਖ ਰਾਖ ਵੱਡ ਵੱਡਾ ਹੈ।

ದೈಮ ಸಕತ ಕಾಲ ನಾನಕ ತೇ ಮುಖೋ ಜಲ ಕೇತೀ ಛುಟಿ ನಾಲ. ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪਾ ਛੰਦ ਤਾ ਪ੍ਰਸਾਦ ਚੱਕਰ ਚੈਨ ਅਰ ਵਰਣ ਜਾਤ ਅਰ ਪਾਤ ਨਹਿੰਦ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨ ਸਕਤ ਕਹਿ ਅਚਲ ਮੁਰ ਤਨ ਵਾ ਪ੍ਰਕਾਸ਼ਨ ਤੋਜ ਕਹਿ ਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਣ ਜੈ ਤ੍ਰੈਪਾਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਮੰਤਰਣ ਕਹਤ ਤਾ ਸਰਵਨਾਮ ਕਥਾ ਕਵਨ ਕਰਮ ਨਾਮ ਵਰਨਤ ਸਮਤ ਭਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰਗ ਵਿਭੂਤੇ ਸਮਸਤੁਲ ਸਰੂਪੇ ਕੁਕਰਮੰਗ ਪ੍ਰਣਾਸੀ ਸਤਰਮੰਗ ਵਿਭੂਤੇ ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀ ਮੇ ਹਰਿਅੰਗ ਕਰਿਅੰਗ ਕਰੀ ਮੁਲ ਰਹੀ ਮੇ ਚਾਤਰ ਚਾਕਰਵਰਤੀ ਚਾਤਰ ਚਾਕਰ ਭੁਗਤੇ ਸਾਂਭੋ ਸਰਵਦਾਸ ਦੁਕਾਲੰਕ ਪ੍ਰਣਾਸੀ ਦਾਲੰਕ ਸਰੂਪੇ ਸਦਾ ਅੰਗ ਸੰ

ਵਾਹਿਗੁਰੂ ਦੀ ਅਰਦਾਸ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਤੀ ਸਿਮਰਕਾਏ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਹਰਜਨ ਹਰਿ ਗੋਬਿੰਦ ਨਾ ਸਿਮਰਾਵ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਏ, ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਮਦਿਆ ਵੈ ਤਾਏ, ਸਭ ਤਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀ ਤਰ ਜੀ ਪੰਥ ਦੇ ਵਾਲੀ ਅੰਮ੍ਰਿਤ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋਧਾ ਭਰਪੂਰ, ਸਭ ਥਾਈ ਹੋਏ ਸਹਾਏ, ਚਾਰ ਸਾਹਿਬ ਦਾਤੇ ਸਾਹਿਬ ਅਜੀਤ ਸਿੰਘ ਜੀ ਸਾਹਿਬ, ਜਧਾਰ ਸਿੰਘ ਜੀ ਸਾਹਿਬ, ਜੋਰਾਵਰ ਸਿੰਘ ਜੀ ਸਾਹਿਬ, ਪੰਜ ਪਿਆਰਿਓ, 40 ਮੁਕਤੇ, ਸਰਬਾਤਰ ਸ਼ਹੀਦੋ, ਮਰੀਦੋ ਸੱਚਿਆਰਿਓ, ਪਿਆਰਿਓ, ਸਭ ਥਾਈ ਹੋਏ ਸਹਾਏ, ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲਾ ਰੇ ਬੋਲਾ ਰੇ, ਸ਼੍ਰੀ ਵਾਹਿਗੁਰੂ ਸ਼੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰ ਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਦੇ ਜੂਰ ਸ਼ਬਦ ਚੌਂਕੀ ਅਤੇ ਕੀਰਤਨ ਸੋਲੇ ਸਾਹਿਬ ਜੀ ਦੇ ਸਮਾਪਤੀ ਦੀ ਅਰਦਾਸ, ਭੁੱਲ ਚੁੱਕ ਮਾਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ, ਸੇਖ ਪੜ੍ਹਦੇ ਸੁਣਦੇ

0: ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਭੰਗ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਭੀ ਮਹਿਲਾ ਪਰਿਕਲ ਖੇ ਟੁੱਟਿਆ ਸਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦੇਵ ਹਰੀ ਸਦਵਾਰ ਜਿਣ ਮਾਨਸ ਦੇ ਉੱਤੇ ਕੀ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸਭ ਚੰਦਾ ਹੋਵੇ ਸੁਰ ਚੜੇ ਹਜ਼ਾਰ ਇੱਥੇ ਚਾਣਨ ਹੁੰਦਿਆਂ ਗੋਬਿੰਦ ਗੁਰਦਾਰ ਮਹੱਲਾ ਪਹਿਲਾ
1: ਨਾਨਕ ਨਾ ਚੇਤਨੀ।

0: ਸ਼ਲੋਕ ਮਹੱਲਾ ਪਹਿਲਾ ਵਿਸਮਾਤਨਾ ਵਿਸਮਾਤ ਵੇਦ ਵਿਸਮਾਤ ਜੀ ਵਿਸਮਾਤ ਭੇਦ ਵਿਸਮਾਤ ਰੂਪ ਵਿਸਮਾਤ ਰੰਗ ਵਿਸਮਾਤ ਨਾਗ ਸਰਜਨ ਵਿਸਮਾਤ ਪੌਣ ਵਿਸਮਾਤ ਪਾਣੀ ਵਿਸਮਾਤ ਅਗਨ ਖਿੜੇ ਵਡਾਣੀ ਵਿਸਮਾਤ ਧਰਤੀ ਵਿਸਮਾਤ ਖਾਣੀ ਵਿਸਮਾਤ ਸਾਧਕ ਪ੍ਰਾਣੀ ਵਿਸਮਾਤ ਸੰਯੋਗ ਵਿਸਮਾਤ ਵਿਯੋਗ ਵਿਸਮਾਤ ਭੋਗ ਵਿਸਮਾਤ ਭੋਗ ਵਿਸਮਾਤ ਵਿਸਮਾਤ ਸਾਲਾ ਵਿਸਮਾਤ ਜੁੜੋ ਵਿਸਮਾਤ ਰਾਹ ਵਿਸਮਾਤ ਨੇੜੇ ਵਿਸਮਾਤ ਦੂਰ ਵਿਸਮਾਤ ਦੇਖੇ ਹਾਜ਼ਰਾ ਵੇਖ ਫਿੜਾ ਵਿਸਮਾਤ ਨਾਲ ਪੁੱਜਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਏ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬਾਕਾ ਕੁਦਰਤ ਵੇਦ ਪੁਰਾਣ ਕਤੇ ਬਾ ਕੁਦਰਤ ਸਰਜ ਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਪਿਆ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇ ਕਿਆ ਕੁਦਰਤ ਵਧੀਆ ਕੁਦਰਤ ਮਾਨਾ ਮਾ ਕੁਦਰਤ ਪੌਣ ਪਾਣੀ ਬਸੰਤਰ ਕੁਦਰਤ ਧਰਤੀ ਖਾ ਸਭ ਤੇਰੀ ਕੁਦਰਤ ਕਦਰ ਪਤਾ ਪਾਕੀ ਨਾਹੀ ਪਾ ਨਾਨਕ ਮੈਂ ਅੰਦਰ ਵੇਖ ਵਰਤੇ ਤਾ ਕੋ ਤੱਕ ਪਉੜੀ ਆਪਣੇ ਕੋ

0: ਭੈ ਵਿੱਚ ਪਨ ਵੈਸਦਾ ਭੈ ਚੱਲੇ ਲਖਦਰੀਆ ਭੈ ਵਿੱਚ ਅਗਨ ਕਰੇ ਵਿਗਾਰ ਭੈ ਵਿੱਚ ਧਰਤੀ ਤਬੀ ਭਾ ਭੈ ਵਿੱਚ ਸਿਰ ਸਿਰ ਭਾਰ ਭੈ ਵਿੱਚ ਰਾਜਾ ਧਰਮ ਦਵਾਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਭੈ ਵਿੱਚ ਸਿੱਧ ਸੁਨਵਾ ਭੈ ਵਿੱਚ ਆਡਾਣੇ ਆਕਾਸ਼ ਭੈ ਵਿੱਚ ਜੋਤ ਮਹਾ ਬਲਸੂਰ ਭੈ ਵਿੱਚ ਆਵੇ ਜਾਵੇ ਪੂਰ ਸਗਲਿਆ ਭਾਉ ਲਿਖਿਆ ਸਿਰਲੇਖ ਨਾਨਕ ਪੰਦਰ ਓਂਕਾਰ ਸੱਚੇ ਮਹਲਾ ਪਹਿਲਾ
1: ਨਾਨਕ ਨੇ ਭਾਉ ਨਿਰੰਕਾਰ ਹੋਰ ਕਿਤੇ ਰਾਮ ਰਵਾਰ ਕਿਤੇ ਆਪਣ ਕਹਾਣੀ ਆ।

0: ਸਲੋਕ ਮਹੱਲਾ ਪਹਿਲਾ। ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਪੈ ਸੰਤਰ, ਚੰਦ ਸੁਰ ਜਾਤਾਰ, ਸਗਲੀ ਧਰਤੀ ਮਾਲ ਧਨ ਵਰਤਨ ਸਭ ਜੰਜਾਲ, ਨਾਨਕ ਮੁਸੇ ਗਿਆਨ ਹੋਣੀ ਖਾ ਗਿਆ ਜਮਕਾਲ। ਮਹੱਲਾ ਪਹਿਲਾ।
1: ਮੈਂ ਚੇਲੇ ਨੱਚਣ ਗੁਰ ਪੈਰ ਹਲਾਇਨ, ਫੇਰਨ ਸਿਰ ਉੱਡ ਉਡਰਾਵਾ, ਝਾਟੇ ਪਾਏ ਵਿਖੇ ਲੁਕਾ ਸਿਖਰ ਜਾਏ, ਰੁੱਟਿਆ ਕਾਰਨ ਪ੍ਰੇਤਾ ਲਾ ਪਛਾੜੇ, ਧਰਤੀ ਨਾਲ ਗਾਵਨ ਗੁੱਪਿਆ, ਗਾਵਨ ਕਾਨ ਗਾਵਨ ਸਿੱਤਾ ਰਾਜੇ ਰਾ, ਨਿਪਾਉ ਨਿਰੰਕਾਰ ਸਚ ਨਾਮ ਜਾ ਕਾ ਕੀਆ, ਸਗਲ ਜਹਾਨ ਸੇਵਕ ਸੇਵੇ ਕਰਮ ਚੜਾਓ, ਭਿੰਨੀ ਰੰਗ ਜਨਾ ਮੰਚਾਓ,

ਮੁਸਲਮਾਨਾਂ ਸਬਸਰੀਅਤ ਪਰ ਪਕਰੇ ਵਿਚਾਰ ਬੰਦੇ ਸਜੇ ਪਹੁੰਚਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹ ਸਲਾਹ ਅੰਦਰ ਸੰਧੂ ਵਪਾਰ ਤੀਰਤ ਨਾਵਿਆਰ ਚਾ ਪੂਜਾ ਕਰੋ ਆਸ ਪ੍ਰਕਾਰ ਜੋਗੀ ਸੁਨ ਧਿਆਉਂ ਜੇ ਤੇ ਅਰਨਾਮ ਕਰਤਾਰ ਸੁਖ ਮੁਰਤ ਨਾਮ ਨਿਰੰਜਨ ਕਾ ਕਾ ਕਾ ਸਤਿਆ ਮਨ ਸੰਤੋ ਗੁਰ ਜੀ ਦੇਣਾ ਕੈ ਵਿਚਾਰ ਦੇ ਦੇ ਮੰਗੇ ਸਹਸਾ ਗੁਣਾ ਸੁਖ ਕਰੇ ਸੰਸਾਰ ਚੋਰਾ ਜਾਰਾਂ ਤੇ ਕੁੜਿਆਰਾ ਖਾਰਾ ਭਾਵੇਂ ਕਾਰ ਖਾਏ ਚਲੇ ਥਾਓ ਤਿਨਾ ਵਿਕਾਈ ਕਾਰ ਜਲ ਥਲ ਜੀ

ਚਲਿਆ ਹਉਂ ਛੁਟਿਆ ਹਉਂ ਗਿਆ ਹਉਂ ਸਚਿਆਰ ਕੁੜਿਆਰ ਹਉਂ ਪਾਪਿਆ ਨੂੰ ਵਿਚਾਰ ਹਉਂ ਸਰਸਵਤਾਰ ਹਉਂ ਛਸੇ ਹਉਂ ਚਰਵੇ ਹਉਂ ਭਰੀਏ ਹਉਂ ਧੋਏ ਹਉਂ ਜਾਤੀ ਜੀ ਸਿਖੋਏ ਹਉਂ ਮੂਰਖ ਹਉਂ ਸਿਆਣਾ ਮੁਖਮੁਖ ਕਿਸਾਰ ਨਾ ਜਾਣਾ ਹਉਂ ਮਾਇਆ ਹਉਂ ਛਾਇਆ ਹਮੇ ਕਰ ਕਰ ਜੰਤ ਪਾਇਆ ਹਮੇ ਬੁਝੇ ਤਾਂ ਦਸੁਜੇ ਗਿਆਨ ਵਿਹੁਣਾ ਕਥ ਕਥ ਰੁਜੇ ਨਾਨਕ ਲਿਖੇ ਲੇਖ ਜਿਹਾ

ਪਤ ਜੇ ਆਪਣੀ ਤਾਕਤ ਕਾ ਸਬਦ ਕਮਾਏ ਨਾਨਕ ਕਹੇ ਸੁਣੋ ਜਨੋ ਇੱਕ ਸੰਜਮ ਦੁੱਖ ਜਾ।

ਵਾਰ ਪੰਡਾ ਅੰਡਰ ਜੀਰਜ ਪੂਜਾ ਖਾਣੀ ਸੇ ਜਾ ਸਮੀ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤ ਪਾਇ ਗਏ ਸਮਾਲੇ ਸਮਰਾ ਜਿਨ ਕਰਤੇ ਕਰਨਾ ਕੀਆ ਚਿੰਤਾ ਵਿਕਰਨਿਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਹਰੀ ਸਵਾਸ ਤਿਸ ਦੇ

ਕੌੜੀ ਸੱਚਾ ਸਾਹਿਬ ਤੂੰ ਜਿਨ ਸਚੋ ਸਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸਤਾ ਤੈਨੂੰ ਸਚ ਕਮਾਇਆ ਸਤਿਗੁਰ ਮਿਲਿਆ ਸਚ ਪਾਇਆ ਜਿਨ ਕੇ ਹਿਰਦੇ ਸਚ

0: ਪੜਪੜ ਕਰੀ ਲਦੀਏ ਪੜਪੜ ਭਰੇ ਸਾਥ ਪੜਪੜ ਪੀੜੀ ਪਾਈਏ ਪੜਪੜ ਕਰੀਏ ਖਾਥ ਪੜੀਏ ਜਿੱਤੇ ਪਰਸ ਪਰਸ ਪੜੀਏ ਜਿੱਤੇ ਮਾਸ ਪੜੀਏ ਜਿੱਤੀ ਆਰਜਾ ਪੜੀਏ ਜਿੱਤੇ ਸਾਸ ਨਾਨਕ ਲਿਖੇ ਇੱਕ ਗੱਲ ਹਰ ਹਮੈ ਚੰਗਾ ਜਾਕ ਮਹੱਲਾ ਪਹਿਲਾ
1: ਲਿਖ ਲਿਖ ਪੜੀਆ ਤੇ ਤਾਕੜੀਆ ਵੋ ਤ੍ਰਿਪਵਿਆ ਤੇ ਤੁਲਵਿਆ ਬਹੁ ਪਿਆ ਦੇ ਦੁਦਿਆ ਸਿਵ ਜੇ ਆਪਣਾ ਕਿਆ ਨਾ ਖਾਇਆ ਸਾਧ ਗਵਾਇਆ ਬੁੱਧ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰਿਆ ਇਸ ਕਰੇ ਮੁਨ ਗੁੱਤਾ ਤੁਮ ਜਾ ਕੇ ਗੁਰਬਿੰਦ ਸੁਤਾ ਬਗੋ ਪੇਤਾਣਾ ਆਪਣਾ ਕਿਆ ਕਮਾਣਾ ਅਲ ਮਲਖਾਏ ਸਿਰ ਛਾਏ ਪਾਏ ਮੁਰਖਾ ਦੇ ਪਤ ਗਵਾਏ ਬਿਨਾ ਵੇ ਕਿਛ ਥਾਇ ਨ ਪਾਏ ਰੇ ਬਾਣੀ ਮੜੀ ਮਸਾਣੇ ਅੰਦਰ ਜਾਣੇ ਫਿਰ ਪਜਤਾਣੇ ਸਤਿਗੁਰ ਪੇਟੇ ਸੋ

0: ਪਿਆਰ ਕਿਸ ਨਾਲ ਕਿਚੇ ਦੋਸਤੀ ਸਭ ਚਲਣਹਾਰ ਕੂੜ ਮਿਠਾ ਕੂੜ ਮਾਖਿਓ ਕੂੜ ਡੋਬੇ ਭੂ ਨਾਨਕ ਖਾਨੇ ਬੇਨਤੀ ਤੁਦਵਾਜ ਕੂੜੋ ਕੂੜ ਮਹੱਲਾ ਪਹਿਲਾ
1: ਸਚਤਾ ਪ੍ਰਜਣ ਜਰਿ ਦਿਸਚਾ ਹੋਇ ਕੁੜਕੀ ਮਨ ਤ੍ਰੇ ਤਨ ਕਲਿਆ ਅੱਛਾ ਚੋ ਸਚਤਾ ਪ੍ਰਜਣ ਜਾ ਸਚ ਤਰੇ ਪਿਆ ਨਾ ਸੁਨ ਮਨ ਰੇ ਸੇਤਾ ਪਾਇ ਮੁਗ ਦੁਆ ਸਚਤਾ ਪ੍ਰਜਣ ਜਾ ਜੁਗ ਜਾਣ ਜੀਉ ਧਰਤ ਕਾ ਸਾਧ ਕੀ ਚੁਦੇ ਕਰਤਾ ਬੀ ਸਚਤਾ ਪ੍ਰਜਣ ਜਾ ਸਿਖ ਸਚੀ ਲੈ ਦਇਆ ਜਾਣ ਜੀ ਕਿਛ ਪੁਨ ਦਾਨ ਕਰੇ ਸਚਤਾ ਪ੍ਰਜਣ ਜਾ ਆਤਮ ਤ੍ਰਿਤ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿਰੇ ਕਰ ਨਿਵਾਸ ਸਤ ਸਭਨਾ ਹੋਏ ਦਾਰੂ ਪਾਕ ਦਿੱਤ ਹੋਏ ਨਾਨਕ ਵਖਾਣ ਬੇਨਤੀ ਜਿਨ ਸੱਚ ਪਰਲੇ ਹੋਏ ਪੌੜੀ।

0: ਸ਼ਲੋਕ ਮਹਲਾ ਪਹਿਲਾ ਸਚਕਾਰ ਗੁਰੂ ਤੇ ਅਕਲ ਕਾਲ ਖਬੇਤਾ ਲਬੀਓ ਵਿੱਚ ਪਤ ਲਗੇ ਆਪਣੇ ਗੋਇਦਾ ਜੇ ਖੋਏ ਤਾਂ ਕੋਈ ਤੀਰਥ ਹੋ ਨਾਨਕ ਪਾਏ ਬਾਰਾ ਕੋਰੇ ਰੰਗਨਾ ਸੋਏ ਭੈ ਵਿੱਚ ਖੰਭ ਚੜਾਈਏ ਸੰਪਾਤਨ ਹੋ ਨਾਨਕ ਭਗਤੀ ਜੇ ਰੱਪੇ ਘੋੜੇ ਸੋਏ ਨਾ ਕੋਈ ਮਹਲਾ ਪਹਿਲਾ
1: ਲਪਾਬ ਰਾਜਾ ਮਹਿਤਾ ਪੁਰੋ ਵਾਸਕਾਰ ਕਾਮ ਸਪਚੇ ਦੇ ਬਕ੍ਰਿਪਚਾ ਅੰਦਰੇ ਦਗਾਨ ਉਹਨੇ ਭਾਏ ਪਰਮਦਾਰ ਗਾਨੇ ਨਿੱਚੇ ਵਾਜੇ ਵਾਵੇ ਰੁਕਰ ਸਿਗਾ ਉੱਚੇ ਕੁੱਕੇ ਵਾਦਾ ਗਾਵੇ ਜੋ ਦਾਤਾ ਉੱਚਾ ਮੂਰਖ ਪੰਡਿਤ ਹਿਕਮਤ ਜਗ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਾਵਾ ਵੇ ਮੰਗੇ ਮੁਖ ਦੁਆਰ ਜਤੀ ਸਦਾ ਵੇ ਜੋ ਬੁੱਤਾ ਜਾਣੇ ਛੱਡ ਪਏ ਕਰਵਾ ਸਭ ਤੋਂ ਪੂਰਾ ਫੇ ਹੋਏ ਘਟਨਾ ਕੋਈ ਆਖੇ ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾ ਪੇ ਮਹੱਲਾ ਪਹਿਲਾ ਵਧੀ ਸੋ ਜਗ ਨਾਨਕਾ ਸੱਚਾ ਵੇਖੇ ਸੋ ਸਭਨੀ ਛਾਲਾ ਮਾਰੀ ਆ ਕਰਤਾ ਕਰ ਸੋ ਹੋਈ

ਬੌੜੀ ਦੂਰ ਗਰਮ ਜਿਨਾ ਕੋ ਤੁਧ ਪਾਇਆ ਤਾ ਤਿਨ ਕਸਮ ਤੇ ਆਇਆ ਇਹਨਾਂ ਜਿੰਦਾ ਕੇ ਵਸਕਿਸ਼ ਨਾਹੀ ਤੁਧ ਵੇਖ ਜਗਤ ਪਾਇਆ ਇਕਨਾਂ ਨੂੰ ਤੂੰ ਮਿਲੇ ਕਾਪੋ ਤੁਧ ਕੋ ਆਇਆ ਗੋਰ ਕਿਰਪਾ ਤੇ ਜਾਣਿਆ।

0: ਕੁਛ ਕਰਨਾ ਸੋ ਕਰ ਮਹੱਲਾ ਦੂਜਾ
1: ਜੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਬ੍ਰਾਹਮਣ ਖੱਤਰ ਸਬਦੰ ਸੁਰ ਸਬਦੰ ਸ਼ੂਦਰ ਸਬਦੰ ਪ੍ਰਾਕ੍ਰਿਤ ਸਰਬ ਸਬਦੰ ਏਕ ਸਬਦੰ ਜੇ ਕੋ ਜਾਣੇ ਪੇ ਨਾਨਕ ਤਾ ਕਾ ਦਾਸ ਹੈ ਸੋਈ ਨਿਯਮ ਜੋ ਮਹੱਲਾ ਦੂਜਾ ਏ ਕ੍ਰਿਸ਼ਨ ਸਭ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਵਾਸ ਦੇਵ ਜੋ ਕੋ ਜਾਣੇ ਪੇ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਜੋ ਮਹੱਲਾ ਪਹਿਲਾ ਬਧਾ ਜਲ ਰਹੇ ਜਲ

ਕੌੜੀ ਭੜਿਆ ਹੋਵੇ ਗੁਨਗਾਰ ਤਾਂ ਵੀ ਸਾਧਨਾ ਮਾਰੀ ਅਜਿਹਾ ਘੱਲ ਕਰਨਾ ਤੇ ਵੇਖਣਾ ਵਿਚਾਰੀ ਐ ਐਸੇ ਕਲਾਨਾ ਖੇਡੀਏ ਜਿੱਧਰ ਗਿਆ ਹਾਰੀਏ ਭੜਿਆ ਤੇ ਮੈਂ ਵਿਚਾਰ

0: ਨਾਨਕ ਮੈਂ ਸਿਰ ਗਾਇਕ ਰਾਜ ਵਿੱਚ ਫਰਟਾਈ ਗਿਆਨੀ ਬੁਝਤਾ ਹੈ ਸਤਿਗੁਰ ਸੰਤੋ ਕਾ ਧਰਮ ਗ੍ਰਥਾ ਤ੍ਰਿ ਤ੍ਰਿ ਚਿਤੇ ਕਾ ਜੋ ਗ੍ਰਥਾ ਦੁਆਪਰਤ ਪੇ ਕਾ ਸਤਿਗ੍ਰਥਾ ਕਜਗੁਰਨ ਕਾ ਕੂੜ ਥਵਾ ਮਹੱਲਾ ਪਹਿਲਾ
1: ਸਾਮਕੇ ਸਿਤੰਬਰ ਸਵਾਮੀ ਸਤਿਮਿਆ ਤੇ ਸਾਚ ਰਹੇ ਸਭੋ ਸਸਵਾਇਰ ਤੇ ਰਹਾ ਭਰਪੂਰ ਰਾਮ ਨਾਮ ਦੇਵਾ ਮੈਂ ਸੁਰ ਨਾ ਲੇ ਪ੍ਰਾਚ ਜਾਇ ਨਾਨਕ ਤੋ ਮੁਖਨ ਕਿਰਪਾ ਤੁਝ ਮੈਂ ਜੋਰ ਚਲੀ ਚੰਦਰਾ ਕਨਕ ਸੰਜਾਦਮ ਪਾਇਆ ਪਾਰ ਜਾਤ ਗੁਰ ਪਿਲੇ ਆਇਆ ਬਿੰਦਰਾ ਬਨ ਮੇਰਨ ਕੀਆ ਕਰਮੇ ਵੇਦਾ ਤਪੜਾ ਨਾ ਪਦਾ ਲੋ ਪਾਇਆ ਨੀਲ ਬਸਤਰ ਲੈ ਕੱਪੜੇ

ਹੋਏ ਪ੍ਰਾਣਾ ਸੁਚੀਏ ਵੀ ਕਿਰਪਾਏ ਹੋ ਨਾਨਕ ਮਨਾ ਟੁੱਟੇ ਜੇ ਤਗੋਹ ਜੋਰ ਮਹਲਾ ਪਹਿਲਾ ਨਾ ਮਨੀ ਪਤੁਪ ਜੈ ਸਾਲਾ ਹੀ ਸਤ ਸੁਤ ਦਰਗਿਆ ਅੰਦਰ ਪਾਈ ਹੈ ਤੰਨਾ ਟੁੱਟ ਸੁਤ ਮਹਲਾ।

ਪੌੜੀ ਜਿਤੇ ਅੰਦਰ ਸਭ ਕੋ ਵਿਘਨ ਤ੍ਰਿਹਟ ਸੁਣਾਇੰਦਾ ਆਪੇ ਦੀ ਵਡਿਆਈਆਂ ਆਪ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੱਡਵੇਂ ਦਿਨ ਸਿਰੇ ਸਿਰ ਤੰਦੇ ਲਾਇੰਦਾ ਨਦਰ ਪੁੱਟ ਜੇ।

ਸਲੋਕ ਮਹੱਲਾ ਪਹਿਲਾ ਜੇਕਰ ਸਤਿ ਬਣੀ ਸਤਿ ਸੁਖ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨਕੇ ਜੀਆ ਬਾਜ ਨਾ ਕੋਈ ਪਹਿਲਾ ਪਾਣੀ ਜਿਵੇਂ ਹਜ ਧਰਿਆ ਸਭ ਕੋਈ।